Keep it on the voice of the city, CJMR 1320.

0: Keep it on the voice of the city, CJMR 1320.
1: Oh, santo Deus, já 4 horas.

0: Keep it on the voice of the city, CJMR 1320.
1: Hello.
2: Hello.

0: ਚਿਕਾ ਚੋਈ ਉੱਠ ਕੇ ਆ ਜਾਂਗੇ ਛੇਰ।
1: This is CJMR 1320, the voice of the city.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

Your home for culture, community, and unity here on CJMR 1320.

ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ

0: ਕੀ ਦੱਸਾਂ, ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਪੀ ਸਿੱਧੂ।
1: You're listening to CJMR 1320, the voice of the city.

0: This is CJMR 1320, the voice of the city.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਜਿਹਦੇ ਵਿੱਚ ਦੀ ਸਾਹ ਵਗਦੇ ਸੀ, ਜਿਹਦੇ ਵਿੱਚ ਦੀ ਸਾਹ ਵਗਦੇ ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: You're listening to CJMR 1320, the voice of the city.

0: Keep it on the voice of the city, CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ।

You're listening to CJMR 1320, the voice of the city.

Keep it on the voice of the city, CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: Real news, real impact, showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558 ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫਰਿੱਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿਚ ਆਲੀਸ਼ਾਨ ਅਪਲਾਈਸਿਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057-99-0045 ਟਾਪ ਚੋਇਸ ਇਲੈਕਟ੍ਰੋਨਿਕਸ

0: ਇੱਕ ਦੂਜੇ ਤੋਂ ਅਸੀਂ ਉਕਤਾਈ ਜਾਂਦੇ ਹਾਂ, ਇੱਕ ਦੂਜੇ ਤੋਂ ਅਸੀਂ ਉਕਤਾਈ ਜਾਂਦੇ ਹਾਂ, ਇੱਕ ਦੂਜੇ ਨੂੰ ਵਾਹ ਵੀ ਲਾਈ ਜਾਂਦੇ ਹਾਂ। ਇੱਕ ਦੂਜੇ ਤੋਂ ਅਸੀਂ ਉਕਤਾਈ ਜਾਂਦੇ ਹਾਂ, ਇੱਕ ਦੂਜੇ ਨੂੰ ਵਾਹ ਵੀ ਅਸੀਂ ਲਾਈ ਜਾਂਦੇ ਹਾਂ। ਸਾਡੇ ਵਿੱਚੋਂ ਸ਼ਰਮ ਹਿਆ ਸਭ ਮੁੱਕੀ ਹੈ, ਸਾਡੇ ਵਿੱਚੋਂ ਸ਼ਰਮ ਹਿਆ ਸਭ ਮੁੱਕੀਏ, ਆਪਣਿਆਂ ਉੱਤੇ ਬੰਬ ਚਲਾਈ ਜਾਂਦੇ ਹਾਂ। ਗੈਰ ਜ਼ੁਬਾਨਾਂ ਦੇ ਲਿਸ਼ਕਾਰੇ ਵਿੱਚ ਰਹਿ ਕੇ, ਗੈਰ ਜ਼ੁਬਾਨਾਂ ਦੇ ਲਿਸ਼ਕਾਰੇ ਵਿੱਚ ਰਹਿ ਕੇ ਮਾਂ ਬੋਲੀ ਨੂੰ ਆਪ ਭੁਲਾਈ ਜਾਂਦੇ ਹਾਂ। ਜਿਹੜਾ ਇੱਕ ਨਜ਼ਰ ਵੀ ਸਾਨੂੰ ਦੇਖੇ ਨਾ, ਉਹਦੀ ਰਾਹ ਵਿੱਚ ਨੈਣ ਵਿਛਾਈ ਜਾਂਦੇ ਹਾਂ। ਨਫ਼ਰਤ ਜਿੰਨੀ ਬਹੁਤੀ ਹੁਣ ਉਹ ਕਰਦਾ ਏ, ਅਸੀਂ ਵੀ ਬਹੁਤਾ ਪਿਆਰ ਵਧਾਈ ਜਾਂਦੇ ਹਾਂ। ਇਸ ਕਲੈਣੀ ਦੌਲਤ ਲਈ ਇਰਸ਼ਾਦ ਅਸੀਂ ਲਹੂ ਦੇ ਰਿਸ਼ਤੇ ਸਭ ਮੁਕਾਈ ਜਾਂਦੇ ਹਾਂ, ਸਭ ਮੁਕਾਈ ਜਾਂਦੇ ਹਾਂ। ਇਹਨਾਂ ਸਤਰਾਂ ਦੇ ਲੇਖਕ ਨੇ ਇਰਸ਼ਾਦ ਖੋਕਰ ਸਾਹਿਬ। ਦਿਨ ਹੈ ਸੋਮਵਾਰ ਤੇ ਅਕਤੂਬਰ ਮਹੀਨੇ ਦੀ 5 ਤਰੀਕ, ਸੰਮਤ ਨਾਨਕ ਸ਼ਾਹੀ 558, ਖਾਲਸਾ 328, ਬਿਕਰਮੀ 2083 ਅਤੇ 19 ਅੱਸੂ ਦੀ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਇਹ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ। ਫਿਲਹਾਲ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦੇ ਨੰਬਰ ਨੇ 905-813-1320, 905-813-1320, ਲੋਕਲ ਨੰਬਰ ਨੇ 647-910-1320। ਜੇ ਤੁਸੀਂ ਆਊਟ ਆਫ ਰੇਂਜ ਹੋ ਜਾਓ ਤਾਂ ਇੱਥੇ ਡਾਇਲ ਕਰਕੇ ਸੁਣ ਸਕਦੇ ਹੋ। ਮੈਂ ਹੁਣੇ ਹੀ ਸਾਡੀ ਬਹੁਤ ਪੁਰਾਣੀ ਕਮਿਊਨਿਟੀ ਦੀ ਵੈਲ ਨੋਨ ਸ਼ਖਸੀਅਤ ਹੈ PNB ਪਲੰਬਿੰਗ ਐਂਡ ਹੀਟਿੰਗ ਵਾਲੇ ਵੀਰ ਮਨਜੀਤ ਸਿੰਘ ਜੀ, ਜੋ ਬਹੁਤ ਸੋਹਣੀ ਕਲਮ ਦੇ ਧਣੀ ਨੇ, ਬਹੁਤ ਸਾਰੀਆਂ ਸਤਰਾਂ ਲਿਖਦੇ ਹੁੰਦੇ ਨੇ, ਅਕਸਰ ਸਾਨੂੰ ਭੇਜਦੇ ਵੀ ਰਹਿੰਦੇ ਨੇ, ਸੁਣਾਉਂਦੇ ਵੀ ਰਹਿੰਦੇ ਨੇ। ਓਰੀਲਿਆ ਤੋਂ ਕਹਿੰਦੇ ਕਿ ਕਾਫੀ ਦੂਰ ਸੁਣ ਰਹੇ ਹਾਂ ਤੇ ਜਾ ਰਹੇ ਇੱਕ ਸ਼ਹਿਰ ਦਾ ਨਾਂ ਲਿਆ ਮੈਨੂੰ ਉਹਨਾਂ ਨੇ ਉਧਰਲੇ ਪਾਸੇ ਨੂੰ, ਤੇ ਉੱਥੇ ਜਾ ਕੇ ਵੀ ਦੇਖਦੇ ਹਾਂ ਕਿ ਕਲੀਅਰ ਸੁਣਦਾ। ਕਹਿੰਦੇ ਇੰਜ ਲੱਗਦਾ ਕਿ ਜਿਵੇਂ ਬਰੈਂਪਟਨ ਦੇ ਵਿਚ ਸੁਣ ਰਹੀ ਹੈ, ਉਹ ਤੁਹਾਨੂੰ ਓਰੇਲਿਆ ਦੇ ਵਿਚ ਸੁਣ ਰਹੇ ਨੇ। ਮਨਜੀਤ ਜੀ, ਜਿਸ ਵੀ ਮਕਸਦ ਵੱਲ ਜਾ ਰਹੇ ਹੋ, ਮੰਜ਼ਲੇ ਮਕਸੂਦ ਵੱਲ ਜਾ ਰਹੇ ਹੋ, ਤੁਹਾਡਾ ਸਫ਼ਰ ਸੁਹਾਵਣਾ ਹੋਵੇ। ਤੁਹਾਡੀ ਫੋਨ ਕਾਲਸ ਹੁਣੇ ਹੁਣੇ ਆਈ ਹੈ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਆਪਣੀ ਫੀਡਬੈਕ ਦਿੱਤੀ ਹੈ। ਇਸ ਦੇ ਨਾਲ ਅਮਰੀਕਾ ਜਾ ਕੇ ਤੁਸੀਂ ਸੁਣਨਾ ਚਾਹੋ 6 YouTube, Facebook ਰਾਹੀਂ ਸੁਣ ਸਕਦੇ ਹੋ। ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ IPTV ਬਾਕਸ ਤੇ ਵੀ ਸੁਣ ਸਕਦੇ ਹੋ, ਜਿਸ ਦੀ ਸਰਵਿਸ ਤੁਸੀਂ ਆਪਣੀ ਢੇਰ ਸਾਰੀ ਸੇਵਿੰਗ ਦੇ ਨਾਲ ਉੱਕਾ ਪੁੱਕਾ $100 12 ਮਹੀਨਿਆਂ ਦੇ ਦੇ ਕੇ ਸਾਡੀ ਟੀਮ ਦੇ ਮੈਂਬਰ ਬਣ ਸਕਦੇ ਹੋ, ਸਪੋਰਟਰ ਬਣ ਸਕਦੇ ਹੋ, ਸਹਿਯੋਗੀ ਬਣ ਸਕਦੇ ਹੋ। 2 ਦਿਨ ਦਾ ਟ੍ਰਾਇਲ ਪਹਿਲਾਂ ਫ੍ਰੀ ਲਓ ਤੇ ਤਸੱਲੀ ਕਰੋ। ਨੰਬਰ ਹੈ 905-813-1320, 905-813-1320। ਤੇ ਲਓ ਫਿਰ ਖਬਰਾਂ ਦਾ ਅਗਲਾ ਹਿੱਸਾ ਲੈ ਕੇ ਤੁਹਾਡੀ ਸੇਵਾ ਦੇ ਵਿਚ ਮੈਂ ਹਾਜ਼ਰ ਹਾਂ, ਜਿਸ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡਲ 3-4 ਵੱਲ ਕਿਚਨਰ ਦੇ ਵਿਚ ਵਾਕਿਆ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਨੰਬਰ ਟੂ ਕਾਲ 6 4 7 8 8 8 6 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 4 8 8 6 ਐਂਡ ਟਰੈਵਲ। ਅੱਜ ਦੀ ਸਪੈਸ਼ਲ ਡੀਲ ਹੈ ਟੋਰਾਂਟੋ ਟੂ ਦਿੱਲੀ 1275-92, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1395-92 ਤੇ ਰਿਟਰਨ ਦੇ ਵਿਚ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 2480, ਟੋਰਾਂਟੋ ਟੂ ਦਿੱਲੀ 1599 ਰਿਟਰਨ ਹੈ। ਪਾਕਿਸਤਾਨ ਟੋਰਾਂਟੋ ਟੂ ਕਰਾਚੀ 1295-1245 ਤੇ ਰਿਟਰਨ 2220 ਦੀ। ਇਸਲਾਮਾਬਾਦ ਟੋਰਾਂਟੋ ਟੂ ਤੁਹਾਨੂੰ ਮਿਲੇਗਾ ਜੀ 1290-1992 ਤੇ ਰਿਟਰਨ 2095। ਡੋਮਿਨਿਕਨ ਰਿਪਬਲਿਕ ਰਹਿਣ ਸਹਿਣ ਖਾਣ ਪੀਣ ਆਉਣ ਜਾਣ ਇਨਕਲੂਡ ਹੁੰਦਾ 1200 ਦਾ ਤੇ ਮੈਕਸੀਕੋ 1175 ਦਾ ਪੈਕੇਜ ਹੈ। ਟਿਕਟ ਬੁੱਕ ਕਰਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਆਪਣਾ ਪਾਸਪੋਰਟ ਚੱਕੋ, ਵੈਲਿਡ ਹੈ ਵੀਜ਼ਾ ਜਾਂ ਨਹੀਂ ਇਹ ਚੈੱਕ ਕਰੋ ਤੇ ਫਿਰ ਤੁਹਾਡਾ ਪਾਸਪੋਰਟ ਵੈਲਿਡ ਹੈ ਉਹ ਵੀ ਚੈੱਕ ਕਰੋ। ਉਸੇ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਲਈ ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ 2883@airport.4550 ਈਬਨੇ ਜ਼ਰੂਰ ਤੇ 905-6-78-1200। ਪੇਸ਼ ਕਰਾਂਗੇ ਚੋਣਵੀਆਂ ਖਬਰਾਂ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਆਦਿ ਖਰੀਦਣ ਵਾਸਤੇ ਨੰਬਰ ਟੂ ਕਾਲ ਸਰਦਾਰ ਹਰਪਾਲ ਸਿੰਘ ਜੀ ਸੰਧੂ 416-213-1165 ਅਤੇ ਵਤਨ ਪੈਸੇ ਭੇਜਣ ਸਮੇਂ ਵਤਨ ਤੋਂ ਪੈਸੇ ਮੰਗਵਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 10,970 ਏਅਰਪੋਰਟ 10,670 ਏਅਰਪੋਰਟ 10,615 ਬਿਰਾਮੀ ਰੋਡ ਸਮੋਸਾ ਸਵੀਟਸ ਐਂਡ ਫੈਕਟਰੀ ਅਤੇ 1850 ਆਲਮੀ ਰੋਡ ਤੇ ਵਾਕਿਆ ਨੇ। ਪੈਸੇ ਵਤਨ ਭੇਜਣ ਸਮੇਂ ਪੈਸੇ ਵਤਨ ਤੋਂ ਮੰਗਵਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਖਾਤੇ ਚ ਪੈਸੇ ਦੇਖਣ ਵਾਸਤੇ ਲੁਧਿਆਣਾ ਟ੍ਰੇਡਿੰਗ ਇੰਕ ਰੇੜਾਸਨ ਤੇ ਮਿਕਲੋਗਲਨ ਦਾ ਏਰੀਆ 905-909-5400 ਤੇ ਕਾਲ ਕੀਤੀ ਜਾ ਸਕਦੀ ਹੈ। ਲਓ ਕਰ ਲਓ ਰੇਡੀਓ ਦੀ ਥੋੜੀ ਜਿਹੀ ਆਵਾਜ਼ ਉੱਚੀ, ਦੁਨੀਆਂ ਭਰ ਦੀਆਂ ਖ਼ਬਰਾਂ ਤੁਹਾਡੇ ਨਾਲ ਕੱਲ ਦੀਆਂ ਤੇ ਅੱਜ ਦੀਆਂ ਲੈ ਕਰਕੇ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਹਾਜ਼ਰ ਹਾਂ, ਸਪਾਂਸਰ ਬਾਏ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ।
1: You're listening to CNN Toronto, Chawla News Network, Toronto.
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਦਿਮਾਗ ਤੋਂ ਡਿਲੀਟ ਹੋਣਗੀਆਂ ਦਰਦਨਾਕ ਯਾਦਾਂ, ਬੋਸਟਰ ਯੂਨੀਵਰਸਿਟੀ ਦਾ ਵੱਡਾ ਦਾਅਵਾ। ਇਨਗ੍ਰਾਮ ਤਕਨੀਕ ਨਾਲ ਯਾਦਾਂ ਮਿਟਾਉਣਾ ਹੋਵੇਗਾ ਸੰਭਵ। ਪ੍ਰੋਫੈਸਰ ਰਮੀਦੀਸ ਦੇ ਅਨੁਸਾਰ ਸ਼ਕਤੀ ਸਾਡੇ ਤਜ਼ਰਬਿਆਂ ਦੇ ਨਤੀਜੇ ਵਜੋਂ ਦਿਮਾਗ ਵਿਚ ਆਇਆ ਇਕ ਸਥਾਈ ਬਦਲਾਅ ਹੈ, ਜਿਸ ਨੂੰ ਚੂਹਿਆਂ ਤੇ ਪ੍ਰਯੋਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਿਮਾਗ ਦੇ ਅੰਦਰ ਨਿਊ ਰੋਨੋਸ ਤੱਤ ਜਿਹੜੇ ਸੈੱਲ ਹੁੰਦੇ ਨੇ ਉਨ੍ਹਾਂ ਨੂੰ ਯਾਦ ਨੂੰ ਮਿਟਾਉਣਾ ਤੇ ਦੁਬਾਰਾ ਜਗਾਉਣਾ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਇਕ ਨਵੀਂ ਕਾਢ ਭਾਰਤ ਕੈਨੇਡਾ ਵਿਚਾਲੇ CEPA ਦੀ ਵਾਰਤਾ ਦਾ ਪੰਜਵਾਂ ਗੇੜ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ, 9 ਅਕਤੂਬਰ ਤੱਕ ਚੱਲ ਸਕਦੀ ਹੈ ਵਾਰਤਾਲਾਪ। ਦੋਵਾਂ ਦੇਸ਼ਾਂ ਨੇ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦਾ ਰੱਖਿਆ ਟੀਚਾ। ਉਧਰ ਇਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ, ਟਰੰਪ ਦਾ ਦਾਅਵਾ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਨੇ ਪਰਮਾਣੂ ਹਥਿਆਰ ਵਿਕਸਿਤ ਕਰਨ ਦਾ ਵਿਚਾਰ ਲਗਭਗ ਛੱਡ ਦਿੱਤਾ ਹੈ। ਉਧਰ ਯਮਨ ਦੇ ਤਾਈਜ਼ ਦੇ ਲਹਿਜ ਪ੍ਰਾਂਤ ਦੇ ਮੋਰਚਿਆਂ ਤੇ ਫੌਜੀ ਜੁੰਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 97 ਕਾਰਵਾਈਆਂ ਵਿਚ 260 ਹੂਤੀ ਲੜਾਕੇ ਮਾਰੇ ਜਾਣ ਦੀ ਖ਼ਬਰ ਹੈ। ਯਮਨ ਦੀ ਫੌਜ ਨੇ ਇਸ ਸਬੰਧੀ ਖੁਦ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਬ੍ਰਿਟੇਨ ਦੇ ਰੈਪ ਦੇ ਏਅਰਬੇਸ ਤੋਂ ਹਟਾ ਲਏ ਨੇ ਸਾਰੇ ਬੰਬਾਰ। ਅਮਰੀਕਾ ਨੇ ਇਸ ਨੂੰ ਇਕ ਆਮ ਸੁਰੱਖਿਆ ਪ੍ਰਕਿਰਿਆ ਤੇ ਗਲੋਬਲ ਪੂਰਨ ਤਾਇਨਾਤੀ ਦੇ ਹਿੱਸੇ ਵਜੋਂ ਦਸਿਆ। ਉਧਰ ਸਪੇਨ ਦੇ ਪ੍ਰਧਾਨ ਮੰਤਰੀ ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਦਿੱਤਾ। ਦੇਸ਼ ਵਿਚ ਚੱਲ ਰਹੇ ਰਿਹਾਇਸ਼ੀ ਸੰਕਟ ਨੂੰ ਹੱਲ ਕਰਨ ਲਈ ਪੇਸ਼ ਕੀਤੇ ਗਏ ਐਮਰਜੈਂਸੀ ਉਪਾਵਾਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਨੂੰ ਪਿਛਲੇ ਹਫ਼ਤੇ ਸੰਸਦ ਵਿਚ ਭਾਰੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 29 ਨਵੰਬਰ ਨੂੰ ਹੋਵੇਗੀ ਵੋਟਿੰਗ। ਇਰਾਨ ਤੇ ਅਮਰੀਕਾ ਦੇ ਡਿਪਲੋਮੇਟ ਨੂੰ ਕੱਢਿਆ ਬਾਹਰ। ਅਮਰੀਕਾ ਨੇ ਇਰਾਨ ਦੇ 2 ਡਿਪਲੋਮੇਟ ਜੋ ਉਥੇ ਠਹਿਰੇ ਹੋਏ ਸਨ, ਦੋਵੇਂ ਸੰਯੁਕਤ ਰਾਸ਼ਟਰ ਯੂਐਨ ਮਹਾਂਸਭਾ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ ਸਨ, ਪਰ ਮਹਾਂਸਭਾ ਖਤਮ ਹੋਣ ਮਗਰੋਂ ਵੀ ਉਥੇ ਰੁਕੇ ਰਹੇ। ਉਧਰ ਚੀਨ ਲਈ ਤਾਇਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਸੂਸੀ ਕਰਨ ਦੇ ਦੋਸ਼ ਦੇ ਵਿਚ FBI ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਅਮਰੀਕੀ ਅਟਾਰਨੀ ਐਸਪਲੇ ਨੇ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਹੈ ਕਿ 34 ਸਾਲਾ ਚਾਂਗ ਨੂੰ ਚੀਨ ਲਈ ਇਕ ਗੈਰ ਰਜਿਸਟਰਡ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਐ। ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਮੇਲਿਨ ਆਪਣੇ 3 ਦਿਨਾਂ ਦੇ ਅਧਿਕਾਰ ਦੌਰੇ ਤੇ ਭਾਰਤ ਪਹੁੰਚੇ ਨੇ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ। ਰਾਸ਼ਟਰਪਤੀ ਵਜੋਂ ਪਾਰਲੀਮੈਂਟ ਦਾ ਇਹ ਪਹਿਲੀ ਅਧਿਕਾਰਤ ਸਰਕਾਰੀ ਯਾਤਰਾ ਹੈ। ਹਾਲਾਂਕਿ ਇਸ ਸਾਲ ਫਰਵਰੀ ਵਿਚ ਉਹ AI ਇੰਪੈਕਟ ਸਮਿਟ ਚ ਹਿੱਸਾ ਲੈਣ ਲਈ ਭਾਰਤ ਆਏ ਸਨ। ਦੱਖਣੀ ਚੀਨ ਸਾਗਰ ਚੋਂ ਫਿਲਪੀਨ ਨੂੰ ਤੰਗ ਕਰ ਰਿਹਾ ਹੈ ਚੀਨ, ਲੱਗੇ ਭਾਰੀ ਗੰਭੀਰ ਦੋਸ਼। ਦੱਖਣੀ ਚੀਨ ਸਾਗਰ ਚੋਂ ਵਿਵਾਦਿਤ ਟਾਪੂ ਤੇ ਫਿਲਪੀਨ ਅਤੇ ਚੀਨ ਵਿਚਾਲੇ ਤਣਾਅ ਇਕ ਵਾਰ ਫਿਰ ਤੋਂ ਗੰਭੀਰ ਰੂਪ ਧਾਰਨ ਕਰ ਗਿਐ। ਉਧਰ ਬਲੋਚਿਸਤਾਨ ਦੀ ਮਹਿਲ ਆਫ਼ ਫਾਈਟਰਸ ਦਾ ਨਵਾਂ ਗਰੁੱਪ ਅਤੇ ਪਾਕਿਸਤਾਨ ਲਈ ਫੌਜ ਲਈ ਬਣਿਆ ਖਤਰਾ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮਨੀਰ ਇਸ ਵੱਧ ਰਹੇ ਸੁਰੱਖਿਆ ਸੰਕਟ ਵਿਚ ਨਵਾਂ ਖਤਰਨਾਕ ਇਸ ਨੂੰ ਪਿਰਤ ਨਾਲ ਜੋੜ ਰਹੇ ਨੇ। ਇਸ ਨੂੰ ਇਕ ਮਹੱਤਵਪੂਰਨ ਖਤਰੇ ਵਜੋਂ ਦੇਖਿਆ ਜਾ ਰਿਹੈ, ਖਾਸ ਕਰਕੇ ਚੀਨ ਦੇ 2 ਅਰਬ ਡਾਲਰ CPEC ਲਈ। ਤੁਸੀਂ ਖ਼ਬਰਾਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CGMR 1320 AM ਤੇ। ਕਾਂਗੋ ਨਦੀ ਵਿਚ ਕਿਸ਼ਤੀਆਂ ਦੀ ਟੱਕਰ ਕਾਰਨ ਘੱਟੋ ਘੱਟ 30 ਲੋਕ ਮਾਰੇ ਗਏ ਨੇ, ਦਰਜਤਾਂ ਲਾਪਤਾ ਦੱਸੇ ਜਾ ਰਹੇ ਨੇ। ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਦੇ ਅਨੁਸਾਰ ਹਾਦਸੇ ਦੇ ਕਾਰਨ ਦਾ ਭਾਵੇਂ ਕਿ ਤੁਰੰਤ ਸਪਸ਼ਟ ਪਤਾ ਨਹੀਂ ਲੱਗ ਸਕਿਆ ਕਿ ਕਾਰਨ ਕੀ ਹਨ। ਉਨ੍ਹਾਂ ਨੇ ਕਿਹਾ ਕਿ ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹਨ। ਦੱਖਣੀ ਜਾਰਜੀਆ ਦੇ ਈਵੇਨਾ ਚ ਪਾਰਟੀ ਦੌਰਾਨ ਗੋਲੀਬਾਰੀ, ਦੋ ਦੀ ਮੌਤ, 36 ਜ਼ਖਮੀ, ਜ਼ਖਮੀਆਂ ਦੀ ਉਮਰ 14 ਤੋਂ 15 ਸਾਲ ਦੇ ਵਿਚਕਾਰ ਹੈ। ਇਹ ਪਾਰਟੀ ਡੁਲੀ ਕਾਉਂਟੀ ਹਾਈ ਸਕੂਲ ਦੀ ਫੁੱਟਬਾਲ ਦੀ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਰੱਖੀ ਗਈ ਸੀ, ਜਿਸ ਵਿਚ 1000 ਤੋਂ ਵੱਧ ਲੋਕ ਸ਼ਾਮਲ ਸਨ। ਥਾਈਲੈਂਡ ਵਿਚ ਹੜ੍ਹ ਨਾਲ ਵੱਡੀ ਤਬਾਹੀ, ਤੇਜ਼ ਹਨੇਰੀ ਅਤੇ ਮੀਂਹ ਦੀ ਚੇਤਾਵਨੀ। ਥਾਈਲੈਂਡ ਵਿਚ ਭਾਰੀ ਮੀਂਹ ਨੇ ਅਚਾਨਕ ਹੜ੍ਹਾਂ ਵਿਚ ਆਏ ਲਪੇਟ ਚ 31 ਲੋਕਾਂ ਦੀ ਜਾਨ ਲੈ ਲਈ ਹੈ ਅਤੇ 35 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ। ਫਰਾਂਸ ਤੋਂ ਬੇਕਾਬੂ ਹੋਇਆ ਵਿਦਿਆਰਥੀਆਂ ਦਾ ਪ੍ਰਦਰਸ਼ਨ, 5000 ਤੋਂ ਵੱਧ ਦੀਆਂ ਗ੍ਰਿਫਤਾਰੀਆਂ। ਫਰਾਂਸ ਚੋਂ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਵਿਆਪਕ ਪ੍ਰਦਰਸ਼ਨਾਂ ਦੇ ਚਲਦਿਆਂ ਅੱਜ ਦੇਸ਼ ਭਰ ਦੇ ਲਗਭਗ 500 ਤੋਂ ਵੱਧ ਹਾਈ ਸਕੂਲ ਬੰਦ ਰਹਿਣ ਦੀ ਖ਼ਬਰ ਹੈ। ਪੂਰੀ ਤਰ੍ਹਾਂ ਅੰਸ਼ਕ ਤੌਰ ਤੇ ਮੁਅੱਤਲ ਰਹੇਗੀ ਪੜ੍ਹਾਈ। ਕੈਨੇਡਾ ਦੇ ਲਾਪਤਾ ਏਅਰ ਐਂਬੂਲੈਂਸ ਜਹਾਜ਼ ਦਾ ਸਮੁੰਦਰ ਚੋਂ ਮਿਲਿਆ ਮਲਬਾ। ਬਰਮੂਡਾ ਟਾਪੂ ਤੋਂ ਮਰੀਜ਼ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਲੈ ਕੇ ਬੋਸਟਨ ਅਮਰੀਕਾ ਲਈ ਲੰਘੇ ਸ਼ਨੀਵਾਰ ਨੂੰ ਭਰੀ ਸੀ ਉਡਾਨ। ਅਮਰੀਕੀ ਬਚਾਅ ਦਲ ਦੇ ਉਸ ਮਲਬੇ ਦੀ ਭਾਲ ਕਰ ਲਈ, ਪਰ ਉਸ ਵਿਚ ਸਵਾਰ 6 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਰੂਸ ਨੇ ਯੂਕਰੇਨ ਚ ਮੁੜ ਕੀਤਾ ਡਰੋਨ ਹਮਲਾ। ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ, 1 ਦੀ ਮੌਤ। ਅਧਿਕਾਰੀਆਂ ਮੁਤਾਬਕ ਇਹ ਹਮਲਾ ਯੂਕਰੇਨ ਦੇ ਸੁਮੀ ਸ਼ਹਿਰ ਸਥਿਤ ਪਲਾਂਟ ਤੇ ਹੋਇਆ, ਜਿਸ ਕਾਰਨ ਇਮਾਰਤ ਦਾ ਮੁੱਢਲਾ ਢਾਂਚਾ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ। ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਵਿਚ ਅਜੇ ਬਦਲਾਅ ਹੋ ਸਕਦੈ। ਉਧਰ ਰੂਸ ਦੇ ਹਮਲਿਆਂ ਵਿਚ ਆਲੇ ਜਰਮਨੀ ਨੇ ਯੂਕਰੇਨ ਨੂੰ 1.3 ਅਰਬ ਯੂਰੋ ਪਾ 1.5 ਅਰਬ ਅਮਰੀਕੀ ਡਾਲਰ ਤੋਂ ਵੱਧ ਨਵੇਂ ਸਹਾਇਤਾ ਪੈਕੇਜ ਦਾ ਐਲਾਨ ਕੀਤੈ। ਜਰਮਨੀ ਦੇ ਚਾਂਸਲਰ ਫੈਡਰਿਕ ਮਰਜ ਨੇ ਕਿਹਾ ਹੈ ਕਿ ਜੇਕਰ ਰੂਸ ਨੂੰ ਨਾ ਰੋਕਿਆ ਗਿਆ ਤਾਂ ਉਹ ਜਲਦੀ ਹੀ ਸਾਡੇ ਖਿਲਾਫ ਵੀ ਹੋ ਜਾਵੇਗਾ। ਇਹ ਐਲਾਨ ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਤੇ ਹਮਲੇ ਤੇਜ਼ ਕੀਤੇ ਜਾਣ ਵਿਚਾਲੇ ਕੀਤਾ ਗਿਆ। ਉਧਰ ਸਾਊਦੀ ਅਰਬ ਦੀ ਤੇਲ ਰਿਫਾਇਨਰੀ ਤੇ ਵੱਡਾ ਹਮਲਾ। ਹੂਤੀ ਬਾਗੀਆਂ ਨੇ ਰਿਆਦ ਚੋਂ ਆਰਾਮਕੋ ਨੂੰ ਬਣਾਇਆ ਨਿਸ਼ਾਨਾ। ਇਹ ਹਮਲਾ ਕੱਟੜਪੰਥੀ ਸਮੂਹ ਵੱਲੋਂ ਰਿਆਦ ਤੇ ਬਲੈਸਟਿਕ ਮਿਜ਼ਾਇਲਾਂ ਤੇ ਡਰੋਨਾਂ ਨਾਲ ਕੀਤਾ ਗਿਆ ਹੈ, ਜੋ 24 ਘੰਟਿਆਂ ਤੋਂ ਵੀ ਵੱਧ ਸਮੇਂ ਵਿਚ ਹੋਇਆ। ਉਨ੍ਹਾਂ ਨੇ ਕਿਹਾ ਕਿ ਹਮਲੇ ਯਮਨ ਦੇ ਸਨਾ ਅਤੇ ਹੋਰ ਸੂਬਿਆਂ ਤੇ ਸਾਊਦੀ ਹਮਲਿਆਂ ਦੇ ਬਦਲੇ ਵਿਚ ਸਨ। ਮੈਂ ਮੌਤ ਤੋਂ ਨਹੀਂ ਡਰਦਾ। ਫਲਾਈ ਦੁਬਈ ਜੈਟ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕੋ ਪਾਇਲਟ ਹਮ ਅਲ ਹਮਾਮੀ ਦਾ ਹੈਰਾਨ ਕਰਨ ਵਾਲਾ ਕਬੂਲਨਾਮਾ। ਉਹ ਜਾਣਬੁੱਝ ਕੇ ਜਹਾਜ਼ ਨੂੰ ਹੇਠਾਂ ਡਿੱਗਣਾ ਚਾਹੁੰਦਾ ਸੀ ਅਤੇ ਉਸ ਨੂੰ ਮੌਤ ਤੋਂ ਡਰ ਨਹੀਂ ਲੱਗਦਾ। 29 ਸਾਲਾ ਉਮਾਮੀ ਨਾਗਰਿਕ ਦੇ ਕੱਟੜਪੰਥੀ ਬਣਨ ਦੇ ਤਰੀਕੇ ਅਤੇ ਇਸ ਦੀ ਜਾਂਚ ਲਗਾਤਾਰ ਅਧਿਕਾਰੀਆਂ ਕਰ ਰਹੇ ਹਨ। ਉਧਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਜ਼ਮਿਨ ਨੇਤਨਯਾਹੂ ਭਾਰਤੀ ਪਾਇਲਟ ਸਮਿਤ ਮੁਸ਼ਾਰ ਨਾਲ ਫੋਨ ਤੇ ਕੀਤੀ ਗੱਲਬਾਤ। ਸਮਿਤ ਮੁਸ਼ਾਰ ਕੁਲ ਆਲਮ ਦਾ ਨਾਇਕ ਦਸਿਆ। ਨੇਤਨਯਾਹੂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਭਾਰਤੀ ਪਾਇਲਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਮਸ਼ਾਲ ਜਗਾਉਣ ਦਾ ਵੀ ਸੱਦਾ ਦਿੱਤਾ ਹੈ। ਮਸ਼ਾਲ ਇਸ ਵੇਲੇ UAE ਦੇ ਹਾਸਪਿਟਲ ਦੇ ਵਿਚ ਜ਼ੇਰੇ ਇਲਾਜ ਹਨ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ। ਪਾਕਿਸਤਾਨ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਨੇ ਖੈਬਰ ਪਖਤੂਨਵਾ ਤੋਂ ਇਸਲਾਮਾਬਾਦ ਵੱਲ ਆਪਣਾ ਲੰਮਾ ਮਾਰਚ ਸ਼ੁਰੂ ਕੀਤਾ। PTI ਦੇ ਮਾਰਚ ਦੀ ਸ਼ੁਰੂਆਤ ਕਰਦਿਆਂ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਸੁਹੇਲ ਅਫਰੀਦੀ ਨੇ ਲੱਕੀ ਮਰਬਤ ਦੇ ਗੰਡੀ ਚੌਂਕ ਤੋਂ ਐਲਾਨ ਕੀਤਾ ਹੈ ਕਿ ਜਦੋਂ ਪਾਰਟੀ ਦਾ ਕਾਫਲਾ ਆਪਣੀ ਮੰਜ਼ਿਲ ਵੱਲ ਵਧਿਆ 8 ਅਕਤੂਬਰ ਨੂੰ ਖੈਬਰਾਬਾਦ ਪਹੁੰਚੇਗਾ ਤਾਂ ਅਗਲੀ ਰਣਨੀਤੀ ਬਾਰੇ ਖੁਲਾਸੇ ਕੀਤੇ ਜਾਣਗੇ। ਉਧਰ ਮਲੇਸ਼ੀਆ ਨੇ 1500 ਮਿਆਂਮਾਰ ਨਾਗਰਿਕ ਵਾਪਸ ਭੇਜੇ ਨੇ। ਇਹ ਵਾਪਸੀ ਅਜਿਹੇ ਸਮੇਂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਅਤੇ ਮਨੁੱਖੀ ਅਧਿਕਾਰ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਮਿਆਂਮਾਰ ਦੇ ਕੁਝ ਹਿੱਸਿਆਂ ਵਿਚ ਹਾਲਾਤ ਅਸੁਰੱਖਿਅਤ ਹਨ ਅਤੇ ਵਾਪਸ ਆਉਣ ਵਾਲੇ ਖਤਰੇ ਵੀ ਹੋ ਸਕਦੇ ਨੇ। ਸੰਵਿਧਾਨ ਦੀ ਮੂਲ ਭਾਵਨਾ ਤੇ ਹਮਲਾ, ਵੱਡੀ ਗਿਣਤੀ ਚ ਵੋਟਾਂ ਦਾ ਨਾਂ ਕੱਟੇ ਜਾਣ ਤੇ ਬੋਲੇ ਭਾਰਤੀ ਸੁਪਰੀਮ ਕੋਰਟ ਦੇ ਜਸਟਿਸ ਉਜਵਲ ਭੁਈਆ। ਸੁਪਰੀਮ ਕੋਰਟ ਦੇ ਜਸਟਿਸ ਉਜਵਲ ਭੁਈਆ ਨੇ ਕਿਸੇ ਵੀ ਅਜਿਹੀ ਪ੍ਰਕਿਰਿਆ ਨੂੰ ਸੰਵਿਧਾਨਕ ਉਲੰਘਣਾ ਕਿਹਾ ਹੈ ਜੋ ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਅਥਾਰਟੀ, ਕੋਈ ਵੀ ਅਦਾਲਤ ਅਜਿਹੀ ਚੀਜ਼ ਨੂੰ ਮਨਜੂਰੀ ਨਹੀਂ ਦੇ ਸਕਦੀ। ਮੈਨੂੰ ਦੇਸ਼ ਚੋਂ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਹੁੰਦੀ। ਉੱਗੇ ਅਦਾਕਾਰ ਸੰਜੇ ਦੱਤ ਨੇ ਭਾਰਤੀ ਨਾਗਰਿਕਾਂ ਦੀ ਮਹਿਮਾਨ ਨਵਾਜ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਚੋਂ ਮੁੜ ਸ਼ਾਂਤੀ ਦਾ ਅਨੁਭਵ ਮਾਨਣ ਦੀ ਇੱਛਾ ਜਤਾਈ ਹੈ। ਸੰਜੇ ਦੱਤ ਨੇ ਕਿਹਾ ਕਿ ਇਸ ਦੇਸ਼ ਦੇ ਲੋਕ ਬੜੇ ਪਿਆਰੇ ਹਨ, ਇੱਥੇ ਸ਼ਾਂਤੀ ਹੋਣੀ ਚਾਹੀਦੀ ਹੈ ਜੋ ਮੈਨੂੰ ਅੱਜ ਕੱਲ੍ਹ ਨਹੀਂ ਲੱਭ ਰਹੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਵਿਜੀਲੈਂਸ ਦੇ ਜਾਂਚ ਦੇ ਹੁਕਮ ਜਾਰੀ। ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੈਨੀਥਲਾ ਨੇ ਇਕ ਕੇ ਐਸ ਟੀ ਪੀ ਰੋਡ ਵਰਕ ਪ੍ਰੋਜੈਕਟ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪ੍ਰੋਜੈਕਟ ਨਾਲ ਜੁੜੇ ਮਲੇਸ਼ੀਆਈ ਇੰਜੀਨੀਅਰ ਦੀ 2006 ਵਿਚ ਮੌਤ ਦਾ ਮਾਮਲੇ ਚੋ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਵਿਜੀਲੈਂਸ ਦੇ ਜਾਂਚ ਦੇ ਹੁਕਮ ਝਾੜ ਦਿੱਤੇ ਹਨ। ਉਧਰ ਸੱਤਾ ਦਾ ਹੰਕਾਰ ਆਤਮਘਾਤੀ ਹੈ। ਕਾਂਗਰਸ ਦੇ ਸਕੱਤਰ ਜਨਰਲ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਹੈ ਕਿ ਰਾਮ ਮੰਦਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਵਰਗੇ ਲੋਕਾਂ ਨੂੰ ਰਾਮ ਮੰਦਰ ਚੜਾਵਾ ਚੋਰੀ ਦੀ ਜਾਂਚ ਤੋਂ ਬਚਾਇਆ ਜਾ ਰਿਹਾ ਹੈ। ਕਾਂਗਰਸ ਨੇ ਇਸ ਮੁੱਦੇ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁੱਪ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੱਤਾ ਦਾ ਹੰਕਾਰ ਆਤਮਘਾਤੀ ਹੁੰਦਾ ਹੈ। ਵਿਰੋਧੀ ਧਿਰ ਨੇ ਪੁੱਛਿਆ ਕਿ ਚੋਰੀ ਕੀਤੀ ਗਈ ਰਕਮ ਨਾਲ ਸਬੰਧਤ ਵੀਡੀਓ 4 ਜੂਨ ਨੂੰ ਰਾਏ ਤੱਕ ਪਹੁੰਚਣ ਮਗਰੋਂ FBI ਜਿਹੜੀ ਹੈ ਉਹ ਦਰਜ ਕਰਨ ਚੋਂ 21 ਦਿਨ ਦੀ ਦੇਰੀ ਹੋਈ ਤੇ ਹੋਈ ਕਿਉਂ। ਸ਼ਿਵ ਸੈਨਾ UPT ਦੇ ਪ੍ਰਮੁੱਖ ਉਧਵ ਠਾਕਰੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰ ਦੀ ਸੱਤਾਧਾਰੀ ਭਾਜਪਾ ਦਾ ਹਥਿਆਰ ਦਸਿਆ। ਮੁੰਬਈ ਵਿਚ ਕੱਢਿਆ ਗਿਆ ਵਿਰਾਟ ਗਰਜਨਾ ਮੋਰਚਾ, ਬੈਲਟ ਪੇਪਰ ਨਾਲ ਚੋਣਾਂ ਕਰਾਉਣ ਦੀ ਉੱਠੀ ਆਵਾਜ਼। ਦੂਜੇ ਪਾਸੇ ਮਹਾਰਾਸ਼ਟਰ ਨਿਰਵਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਰਾਜ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਧਰ ਨੇਪਾਲ ਚੋਂ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ। 1455 ਲੋਕਾਂ ਦੀ ਗਈ ਜਾਨ, 40 ਦਿਨਾਂ ਤੱਕ ਚੱਲੇ ਇਸ ਬਚਾਅ ਅਭਿਆਨ ਨੂੰ ਬੰਦ ਕਰਨ ਤੋਂ ਬਾਅਦ ਹੁਣ ਸਰਕਾਰ ਦਾ ਪੂਰਾ ਧਿਆਨ ਪੀੜਤਾਂ ਦੇ ਮੁੜ ਵਸੇਬੇ ਤੇ ਮੁੜ ਨਿਰਮਾਣ ਤੇ ਕੀਤਾ ਜਾਵੇਗਾ। ਪਾਕਿਸਤਾਨ ਨੂੰ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦਾ 31 ਸਾਲਾ ਜਵਾਨ ਪ੍ਰਦੀਪ ਮੁਖਰਜੀ ਗ੍ਰਿਫ਼ਤਾਰ ਕੀਤਾ ਗਿਆ। ਸੂਤਰਾਂ ਅਨੁਸਾਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਹਨੀ ਟ੍ਰੈਪ ਭਾਵ ਜਾਲ ਚੋਂ ਫਸਾਉਣ ਰਾਹੀਂ ਜਸੂਸੀ ਨਾਲ ਜੁੜਿਆ ਲੱਗਦਾ ਹੈ। ਖਬਰਾਂ ਤੁਸੀਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਸੁਣੀਆਂ ਨੇ। ਹੁਣ ਲਵਾਂਗੇ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ, ਆਪਣੀ ਗੱਲਬਾਤ ਲੈ ਕੇ। ਉਸ ਤੋਂ ਬਾਅਦ ਰੀਮਾ ਗੁਗਲਾਨੀ ਪੰਜਾਬ ਤੋਂ ਖਬਰਾਂ ਪੇਸ਼ ਕਰਨਗੇ, ਜਾਂ ਚਰਨਜੀਤ ਸਿੰਘ ਜੋਗੀ ਅਤੇ ਤੁਹਾਡੀ ਖਬਰਾਂ ਦੇ ਨਾਲ ਨਾਲ ਰਣਜੀਤ ਰਾਣਾ ਫਰੋਮ ਜਗਰਾਓ ਹਾਜ਼ਰ ਹੋਣਗੇ। ਪ੍ਰੋਗਰਾਮ ਦੇ ਵਿਚ ਅਰਸ਼ ਚਾਵਲਾ ਏਸ਼ੀਅਨ ਵਿਜ਼ਨ ਪੇਸ਼ ਕਰਨਗੇ। ਸ਼ਾਮ ਨੂੰ 6 ਤੋਂ 9 ਫੇਰ ਸਾਡੀ ਤੁਹਾਡੀ ਮੁਲਾਕਾਤ ਹੋਵੇਗੀ। ਪ੍ਰੋਗਰਾਮ ਦੇ ਵਿਚ ਸਾਨੂੰ ਹੋਸਟ ਵੀ ਚਾਹੀਦੇ ਨੇ। ਤੁਹਾਡੇ ਵੱਲੋਂ ਕੁਝ ਇਨਕੁਆਇਰੀਜ਼ ਆਈਆਂ ਨੇ, ਪਰੰਤੂ ਤੁਹਾਡੇ ਕੋਲ ਹੋਸਟਿੰਗ ਸੰਬੰਧੀ ਕੋਈ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਤੁਸੀਂ ਹੋਸਟ ਕਰਨਾ ਚਾਹੁੰਦੇ ਹੋ ਵੀਕਡੇ ਵੀਕਐਂਡ ਤੇ, ਗੁੱਡ ਪੇ ਦੇ ਨਾਲ ਤੁਹਾਨੂੰ ਨਵਾਜਿਆ ਜਾਵੇਗਾ ਅਤੇ ਚੰਗੇ ਵਾਲੇ ਜਿਹੜੇ ਤੁਹਾਨੂੰ ਬੋਨਸ ਵੀ ਦਿੱਤੇ ਜਾਣਗੇ। ਨੰਬਰ ਟੂ ਕਾਲ 416-300-1515 416-300-1515। ਜੇਕਰ ਤੁਸੀਂ ਆਵਾਜ਼ ਆਪਣੀ ਐਡਵਰਟਾਈਜ਼ਮੈਂਟ ਦੀ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਏਜੈਕਸ ਦੇ ਨਾਲ ਨਾਲ ਗੋਲਫ, ਰੋੜਾ ਸਾਈਡ, ਨਿਊ ਮਾਰਕੀਟ, ਅਰੂਲਾ ਤੋਂ ਸਾਡੇ ਵੀਰ ਬਿਜ਼ਨਸਮੈਨ ਨੇ BNB ਦੇ ਸਾਡੇ ਮਨਜੀਤ ਸਿੰਘ ਜਿਨ੍ਹਾਂ ਦਾ ਹੁਣੇ ਹੀ ਕਾਲ ਆਈ ਕਿ 35 ਕਿਲੋਮੀਟਰ ਦੂਰ ਅਰੂਲਾ ਤੋਂ ਸਾਨੂੰ ਥੋੜੇ ਦਿਨ ਪਹਿਲਾਂ ਵੀ ਕਾਲ ਆਈ ਸੀ, ਉੱਥੋਂ ਤੱਕ ਸੁਣਿਆ ਜਾਂਦਾ ਹੈ ਪ੍ਰੋਗਰਾਮ। ਔਰੰਜਵਿਲ ਟੂ ਕਿਚਨਰ ਨਾਰਥ ਸੁਣਿਆ ਜਾ ਰਿਹਾ ਹੈ। ਜੇਕਰ ਤੁਸੀਂ ਹੋਰ ਵੀ ਕਿਸੇ ਏਰੀਆ ਸਾਨੂੰ ਸੁਣਦੇ ਹੋ, ਆਪਣੀ ਫੀਡਬੈਕ ਜ਼ਰੂਰ ਭੇਜੋ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਜੇਕਰ ਤੁਸੀਂ ਐਜ ਏ ਹੋਸਟ ਆਉਣਾ ਚਾਹੁੰਦੇ ਹੋ, ਮੋਸਟ ਵੈਲਕਮ। ਜੇ ਤੁਸੀਂ ਆਪਣਾ ਇੰਡੀਪੈਂਡੈਂਟ ਸ਼ੋਅ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੀ ਮੋਸਟ ਵੈਲਕਮ ਹੈ। ਨੰਬਰ ਟੂ ਕਾਲ 416-300-1515 416-300-1515। ਐਡਵਰਟਾਈਜ਼ਮੈਂਟ ਕਰਾਉਣ ਵਾਸਤੇ ਨੰਬਰ ਹੈ 416-700-1674-94। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਨੋਟ ਕਰੋ ਕਿ ਪੀਜ਼ਾ ਮਸ਼ੀਨ ਦੀ ਬਰੈਂਪਟਨ 2 ਫਿਲੋਸਫਰਸ ਵੈਲੀ ਬ੍ਰਾਂਚ ਦੀ ਜਿਹੜੀ ਹੈ ਉਹ ਥੋੜੀ ਜਿਹੀ ਮਾਈਨਰ ਰੈਨੋਵੇਸ਼ਨ ਤੋਂ ਬਾਅਦ ਉਸ ਨੂੰ ਦੁਬਾਰਾ ਖੋਲ ਦਿੱਤਾ ਗਿਆ ਹੈ। ਕੁਝ ਦਿਨ ਉਹਨੂੰ ਬੰਦ ਰੱਖਣਾ ਪਿਆ, ਕੁਝ ਰੈਨੋਵੇਸ਼ਨ ਚੱਲ ਰਹੀ ਸੀਗੀ। 2 ਲਾਰਜ ਪੀਜ਼ਾਸ ਵਿਦ ਫੂਡ ਟੋਪਿੰਗ ਈਚ ਤੁਹਾਡੇ ਮਨ ਪਾਉਂਦੀਆਂ। ਪੀਜ਼ਾ ਉਹ ਜੋ ਤੁਹਾਨੂੰ ਕਰਾਰਾ ਕਰਾਰਾ ਸਵਾਦ ਫੁਲੀ ਕੁੱਕ ਮਿਲੇ ਤਾਂ ਤੁਹਾਡਾ ਪੈਸਾ ਵਾਪਸ ਆ ਜਾਵੇ। ਜੀ ਹਾਂ, ਔਰ ਨੰਬਰ ਨੋਟ ਕਰ ਲਓ, 2 ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਈਸ 2 ਡਿਪਿੰਗ ਸੌਸ ਦੇ ਨਾਲ ਤੁਸੀਂ $24.99 ਦੇ ਵਿਚ ਉਹਨਾਂ ਦੀ ਇਹੀ ਬ੍ਰਾਂਚ ਹੈ। ਇਕੋ ਬ੍ਰਾਂਚ 2 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ 905-490-1222। HK ਮੂਵਰਸ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵੀ, ਪੈਕੇ ਸਰਵਿਸ, ਕਾਰਗੋ ਸਰਵਿਸ, ਸਟੋਰੇਜ। HK ਮੂਵਰਸ ਨੂੰ ਕਾਲ ਕਰੋ 140 ਐਡਵਾਂਸ ਬੁਲੇਵਾਰਡ ਜੂਨਟ ਨੰਬਰ 10, ਹਰਵਿੰਦਰ ਹੈਰੀ ਜੀ, 416-524-6602-46704। ਕੈਲੇਡਨ ਸਬਜ਼ੀ ਫਾਰਮ ਜੋ ਤੁਹਾਨੂੰ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਇਕ ਨੀ ਦਿਨ ਦੇ ਵਿਚ ਕਈ ਵਾਰੀ ਟੁੱਟ ਕੇ ਆਉਂਦੀਆਂ ਨੇ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬੈੱਡ ਤੁਸੀਂ ਲੈ ਸਕਦੇ ਹੋ। ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਗੰਦਲਾਂ ਵਾਲਾ ਸਾਗ ਬਣਿਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ ਮਿਲਦਾ ਜਾਂ ਤੁਸੀਂ ਘਰੇ ਲਿਆ ਕੇ ਬਣਾਉਣਾ। ਮੂਲੀਆਂ, ਮਿਰਚਾਂ, ਘੀਆ, ਮਟਰ, ਛੋਟੀ ਮੋਟੀ ਹਰ ਤਰ੍ਹਾਂ ਦੀ ਸਬਜ਼ੀ, ਲੌਕੀ, ਸ਼ਲਗਮ ਅਤੇ ਸ਼ਿਮਲਾ ਮਿਰਚਾਂ, ਲਾਲ ਲਾਲ ਟਮਾਟਰ ਔਰ ਮੂਲੀਆਂ 5-7 ਡਾਲ ਦੀਆਂ ਬਲੈਕ ਬਿਊਟੀ ਭਾਵ ਐਗ ਪਲਾਂਟ ਤੁਹਾਨੂੰ ਮਿਲੇਗਾ 1 ਡਾਲਰ ਦਾ। ਛਲੀਆਂ ਤਾਜ਼ੀਆਂ ਲੈਣ ਲਈ 12050 ਏਅਰਪੋਰਟ ਰੋਡ 905-840-9000। ਸੀਕਲ ਇਕੋ ਡਿਸ਼ਨ ਨੱਕੋ ਨੱਕ ਭਰਿਆ ਹੋਇਆ ਇਹ ਇਕ ਵੇਅਰ ਹਾਊਸ ਹੈ ਜਿੱਥੇ ਤੁਹਾਨੂੰ ਬਲੈਂਕਡ 50 ਡਾਲਰ ਦਾ ਮਿਲਿਆ ਜੀ ਕੋਰੀਆ ਦਾ ਤੇ ਤੁਸੀਂ ਦਿਓ ਰੰਗਲਾ ਪੰਜਾਬ ਦਾ ਹਵਾਲਾ ਦੇ ਕੇ ਤੇ ਡਾਲਰ 100 ਦੇਣਾ ਕੰਬਲ 3 ਚੱਕ ਕੇ ਲਿਆਉਣੇ ਤੁਸੀਂ ਮੰਨ ਗਏ ਨਾ। ਬਾਏ 2 ਗੈਟ 1 ਫ੍ਰੀ ਦੀ ਸੇਲ ਹੈ ਕੁਝ ਸਮੇਂ ਵਾਸਤੇ 50 ਡਾਲਰ ਦਾ ਕੰਬਲ ਹੈ ਮਹਿੰਗਾਈ ਦੀ ਰੁੱਤ ਵਿਚ ਜਿਹੜੇ ਮਰਜ਼ੀ ਡਿਜ਼ਾਇਨ ਦਾ ਚੱਕ ਲਿਓ 3 ਚੱਕਿਓ ਤੇ 100 ਡਾਲਰ ਕਾਊਂਟਰ ਤੇ ਰੱਖ ਦਿਓ ਅਗਲੇ ਸਮਝ ਜਾਣਗੇ ਵੀ ਤੁਸੀਂ ਰੰਗਲਾ ਪੰਜਾਬ ਸੁਣ ਕੇ ਆਇਓ। 16 ਪੀਸ ਡਿਨਰ ਸੈੱਟ 70 ਡਾਲਰ ਦਾ ਜਿਹੜਾ ਹੈ ਉਹ ਤੁਸੀਂ 70 ਨਹੀਂ ਦੇਣੇ 35 ਫੜਾ ਦੇਣੇ ਆਪੇ ਰੱਖ ਲੈਣੇ ਉਨ੍ਹਾਂ ਨੇ। ਰੇਡੀਓ ਕੋਈ 20 ਦਾ ਵੇਚਦਾ ਕੋਈ 25 ਦਾ ਵੇਚਦਾ ਕੋਈ 30 ਦਾ ਵੇਚਦਾ ਪਰ ਇੱਥੇ ਮਿਲਣਗੇ 100 ਦੇ 5 ਹਾਂਜੀ। ਔਰ ਕੰਪਿਊਟਰ ਸੈੱਟ 20 ਜਿਹੜਾ ਕੰਫਰਟ ਸੈੱਟ ਤੁਹਾਨੂੰ ਮਿਲੇਗਾ ਸੋਰੀ 20 ਡਾਲਰ ਦਾ। ਪਰਫਿਊਮ 20 ਡਾਲਰ ਦੇ 3 ਮਿਲਣਗੇ। ਪਰਫਿਊਮ ਸੈੱਟ 40 ਡਾਲਰ ਦਾ ਮਿਲੇਗਾ। ਪੈਨਾਸੋਨਿਕ ਦਾ ਮਾਈਕਰੋਵੇਵ 79 ਡਾਲਰ ਦਾ ਓਨਲੀ। ਜੀ ਹਾਂ, ਕੱਪੜੇ ਸਿੱਧੇ ਕਰਨ ਵਾਲੀ ਜਿਹੜੀ ਹੈ ਮਸ਼ੀਨ ਆਇਰਨ ਜਿਹੜੀ ਹੈ ਉਹ ਤੁਹਾਨੂੰ 6 ਦੀ ਮਿਲੇਗੀ 20 ਡਾਲਰ ਦੀ। ਔਰ ਬਿੜੇ ਸੈੱਟ 15 ਡਾਲਰ ਦਾ ਔਰ ਹਨੀਵੈਲ ਦੇ ਟਾਵਰ ਫੈਨ ਜਿਹੜੇ ਨੇ 30 ਡਾਲਰ ਦੇ ਤੇ ਬ੍ਰੈਂਡਡ ਜੈਕਟ 15 ਡਾਲਰ ਤੋਂ ਸ਼ੁਰੂ ਹੋ ਰਹੀਆਂ ਨੇ। ਬੱਚਿਆਂ ਦੇ ਟੋਏ 50% ਆਫ। ਟ੍ਰਾਈ ਸਾਈਕਲ ਤੁਸੀਂ ਮਾਰਕੀਟ ਦੇ ਵਿਚ ਵੇਖੋਗੇ 100-125 ਦਾ ਮਿਲਦਾ। 40 ਡਾਲਰ ਦਾ ਮਿਲੇਗਾ 7 ਪੀਸ ਗਲਾਸ ਵਿਦ ਵਿਸਕੀ ਬੋਟਲ। ਬੋਟਲ ਖਾਲੀ ਹੈ 20 ਡਾਲਰ ਦੀ। ਆਪਾਂ 150 ਡਾਲਰ ਦੀ ਸ਼ੋਪਿੰਗ ਕਰੋਗੇ ਤਾਂ ਇਹ ਬੋਟਲ ਵਾਲਾ ਸੈੱਟ ਵੀ 7 ਪੀਸ ਦਾ ਫ੍ਰੀ ਗਿਫਟ ਦਿੱਤਾ ਜਾਵੇਗਾ। ਸੀਕ ਲਿਕੁਡੇਸ਼ਨ 31 ਮਿਲਣੀ ਤੇ ਸਟੀਲ ਨੰਬਰ 905-405-5555। ਪੱਟੀ ਸਾਹਿਬ ਨੂੰ ਲੈ ਕੇ ਆ ਰਹੇ ਹਾਂ ਜਸਟ ਆਫਟਰ ਫਿਊ ਮਿੰਟਸ। ਆਉਂਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist.
6: HK Movers.
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ। ਕਾਲ 905-928-8557 ਅਨਾਜ ਮਾਰਟ।
8: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਿਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: इंतजार हुण खत्म होया। रीमैक्स गोल्ड रियल्टी दे गौडी खुमान लेके आए हन साउथ कैलडन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैलडन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैलडन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
2: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ।
3: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
2: ਸਾਨੂੰ ਕੰਟੈਕਟ ਕਰੋ। ਸਾਡਾ ਫੋਨ ਨੰਬਰ ਹੈਗਾ ਆ 647-793-6889।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 या 416-474-6836। Oracle Construction, strong foundations, lasting results।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end the saman mile sasta.
2: Real news, real impact. Showing you real world. CJMR 1320.
3: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀ ਜਮਾਰ 1320 AM ਵੋਇਸ ਆਫ ਸਿਟੀ 70 ਸਾਲਾਂ ਤੋਂ ਚੱਲਦਾ ਆ ਰਿਹਾ ਰੇਡੀਓ ਦੀ ਮਾਰਕੀਟ ਦਾ ਬਾਬਾ ਬੋਰਡ ਇਸ ਵਕਤ ਤੁਸੀਂ ਸੁਣ ਰਹੇ ਹੋ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ ਗੱਲਬਾਤ ਹੋਵੇਗੀ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੋ ਨੰਬਰ ਰਹੇਗਾ 905-813-1320 ਹਫ਼ਤੇ ਦਾ ਪਹਿਲਾ ਦਿਨ ਐਵਰੀ ਡੇ ਸੇਮ ਟਾਈਮ ਤੇ ਸਰਦਾਰ ਜਸਵੀਰ ਸਿੰਘ ਜੀ ਭੱਟੀ ਹਾਜ਼ਰ ਹੁੰਦੇ ਨੇ ਜਿਉਂ ਹੀ ਸਾਡਾ ਥੋੜਾ ਜਿਹਾ ਟੈਸਟਿੰਗ ਪੀਰੀਅਡ ਓਵਰ ਹੁੰਦਾ ਫਿਰ ਅਸੀਂ ਥੋੜੀ ਜਿਹੀ ਸਮੇਂ ਦੇ ਵਿਚ ਹੋਰ ਵੀ ਚੇਂਜਿੰਗ ਕਰਾਂਗੇ ਤੁਹਾਡੇ ਪਿਆਰ ਮੁਹੱਬਤ ਤੇ ਸਹਿਯੋਗ ਦੇ ਨਾਲ ਭੱਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਇਹਨੂੰ ਸਤਿ ਸ੍ਰੀ ਅਕਾਲ
4: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ
0: ਕੀ ਹਾਲ ਚਾਲ ਠੀਕ ਠਾਕ ਹੋ
4: ਬੜੀ ਕਿਰਪਾ ਜੀ ਬੜੀ ਕਿਰਪਾ
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਣ ਦੀਆਂ ਖ਼ਬਰਾਂ ਵੀਕਐਂਡ ਤੇ ਕਾਫੀ ਖ਼ਬਰਾਂ ਪੜੀਆਂ ਨੇ ED ਦੀ ਰਿਪੋਰਟ ਤੇ ਹਾਈ ਕੋਰਟ ਨੇ CBI ਨੂੰ ਤੁਰੰਤ ਜਿਹੜਾ ਮੁਕੱਦਮਾ ਦਰਜ ਕਰਕੇ ਜਾਂਚ ਕਰਨ ਦੇ ਆਦੇਸ਼ ਦਿੱਤੇ ਨੇ ਤੁਹਾਡਾ ਇੱਥੇ ਕੀ ਨਜ਼ਰੀਆ ਕੀ ਕਹਿਣਾ ਚਾਹੋਗੇ
4: ਕਮਲਾ ਸਾਹਿਬ ਇਸ ਕੇਸ ਦੇ ਵਿਚ ED ਨੇ ਇੱਕ ਰਿਪੋਰਟ ਭੇਜਣੀ ਸੀ DGP ਨੂੰ ਵੀ ਮੁੱਖ ਮੰਤਰੀ ਦੇ ਦਫ਼ਤਰ ਵਿਚ ਸਭ ਅੱਛਾ ਨੀ ਗਾ ਉੱਥੇ ਬਦਲੀਆਂ ਦੇ ਉੱਥੇ ਪ੍ਰਮੋਸ਼ਨਾਂ ਦੇ ਹੋਰ ਠੇਕਿਆਂ ਦੇ ਰੰਗੋ ਜਿਹੜੀ ਆ ਉਹ ਮੋਤੀਆਂ ਰਕਮਾਂ ਲਈਆਂ ਜਾਂਦੀਆਂ ਤੇ ਇੱਥੇ ਪਰਚਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾਵੇ ਹੁਣ DGP ਦੀ ਇੱਕ ਜੋ ਤੁਸੀਂ ਵੀ ਮੁੱਖ ਮੰਤਰੀ ਦੇ ਖਿਲਾਫ਼ ਪਰਚਾ ਦਰਜ ਕਰ ਦੋ ਇਹਦੇ ਵਿਚ ਨਿਖਲ ਸਰਾਫ ਨਾਂ ਦਾ ਇੱਕ ਐਡਵੋਕੇਟ ਆ ਜਿਹੜਾ ਨਿਖਲ ਸਰਾਫ ਆ ਉਹਨੇ ਹਾਈਕੋਰਟ ਦੇ ਵਿਚ PLA ਪਾ ਦਿੱਤੀ ਆਮ ਤੌਰ ਤੇ ਇਹੋ ਜਿਹੀ PLA ਜਿਹੜੀ ਘੱਟ ਮਨਜ਼ੂਰ ਹੁੰਦੀ ਆ ਲੇਕਿਨ ਨਿਖਲ ਸਰਾਫ ਦੀ PLA ਮਨਜ਼ੂਰ ਹੋਗੀ ਉਹਦੀ PLA ਤੇ ਜਿਹੜੀ ਗੱਲਬਾਤ ਹੋ ਰਹੀ ਸੀਗੀ ਇਹਨੇ ਜਿਹੜੀ PLA ਪਾਈ ਸੀਗੀ ਇਹ ਪਾਈ ਸੀ ਕੋਈ 27 April 2026 ਨੂੰ ਜਦੋਂ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਉਹ ED ਦੇ ਲੈਟਰ ਦੇ ਉੱਤੇ ED ਨੇ 4 ਲੈਟਰਾਂ ਲਿਖੀਆਂ ਇੱਕ 24 July ਨੂੰ ਲਿਖੀ ਇੱਕ 31 July ਨੂੰ ਲਿਖੀ ਆ ਇੱਕ 7 August ਨੂੰ ਲਿਖੀ ਆ ਉਸੇ ਸੰਦਰਭ ਦੇ ਵਿੱਚ ਤੁਹਾਨੂੰ ਅਸੀਂ ਪਿਆ ਸੀ ਤੁਸੀਂ ਕੁਛ ਕੀਤਾ ਨਹੀਂ ਇਹਨਾਂ ਕੁਛ ਕੀਤਾ ਨਹੀਂ ਤਾਂ ਫਿਰ PLA ਪਾ ਦਿੱਤੀ ਇਹ PLA ਦੇ ਪਾਉਣ ਤੋਂ ਬਾਅਦ ਇਹਦੇ ਵਿੱਚ ਬਕਾਇਦਾ ਤੌਰ ਤੇ ਸੁਣਵਾਈ ਹੁੰਦੀ ਰਹੀ ਜਿਹੜੇ ਸਾਡੇ ਅਸ਼ਵਨੀ ਸ਼ਰਮਾ ਨੇ ਚੀਫ ਜਸਟਿਸ ਹਾਈਕੋਰਟ ਦੇ ਉਹ ਤੇ ਉਹਨਾਂ ਨਾਲ ਰੋਹਿਤ ਕਪੂਰ ਦੋ ਜੱਜ ਸੁਣਵਾਈ ਕਰ ਰਹੇ ਸੀ ਦੋਵਾਂ ਨੇ ਸੁਣਵਾਈ ਕੀਤੀ ਤੇ ਆਖਰੀ ਸੁਣਵਾਈ 14 September ਨੂੰ ਹੁੰਦੀ ਆ ਤੇ 14 September ਨੂੰ ਇਹ ਆਪਣਾ ਫੈਸਲਾ ਰਾਖਵਾਂ ਰੱਖ ਦਿੰਦੇ ਅੱਜ ਫਿਰ ਉਹ ਫੈਸਲਾ ਦੇ ਦਿੰਦੇ ਆਪਣਾ ਉਸ ਫੈਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਝਾੜ ਵੀ ਪਾਉਂਦੇ ਆ ਤੇ ਨਾਲ ਇਹ ਕਹਿੰਦੇ ਆ ਵੀ ਇਹਦਾ ਮਾਮਲਾ ਜਿਹੜਾ ਇਹ ਮਾਮਲਾ ਅਸੀਂ ਜਿਹੜਾ ਵਾ CBI ਨੂੰ ਦਿੰਦੇ CBI ਨੂੰ ਦੇਣ ਤੇ ਇਕਦਮ ਹਰ ਕੰਮ ਤੇ ਅੱਜ ਹੀ ਕੈਬਨਿਟ ਦੀ ਮੀਟਿੰਗ ਸੀਗੀ ਤੇ ਇਹ ਤੋਂ ਬਾਅਦ ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਸਿੰਘ ਮਜੀਠੀਆ ਇਹ ਵੀ ਲਾਈਵ ਹੋ ਕਿਉਂ ਤੇ ਉਹਨਾਂ ਦੇ ਕੱਟੜ ਵਿਰੋਧੀ ਉਹਨਾਂ ਲਾਈਵ ਤੋਂ ਨਹੀਂ ਹੋਣਾ ਸੀ ਖੁਸ਼ੀਆਂ ਵੀ ਪ੍ਰਗਟਾਈਆਂ ਵਧੀਆ ਕੀਤਾ ਗਿਆ ਗੱਲ ਇਹ ਵੀ ਜਿਹੜੀ ED ਹੈ ਜੀ ਉਹ ਸਿੱਧਾ ਮੁਕੱਦਮਾ ਨਹੀਂ ਦਰਜ ਕਰ ਸਕਦੀ ਦਰਜ ਕੀਤੇ ਮੁਕੱਦਮੇ ਦੇ ਉੱਤੇ ਉਹ ਕਾਰਵਾਈ ਕਰ ਸਕਦੀ ਉਹਨਾਂ ਨੂੰ ਇਹ ਸੀ ਜੇ ਕਿਤੇ ਪੰਜਾਬ ਪੁਲਿਸ ਮੁਕੱਦਮਾ ਦਰਜ ਕਰ ਲਵੇ ਤਾਂ ਵੀ ਕਾਰਵਾਈ ਹੋਊਗੀ ਹੁਣ ਤਾਂ ਹਾਈਕੋਰਟ ਨੇ ਇੰਨੀ ਗੱਲ ਕਹਿ ਦਿੱਤੀ ਕੇਸ ਦਿੱਤਾ ਤੇ 2 ਮਹੀਨੇ ਦਾ ਪੀਰੀਅਡ ਦਿੱਤਾ 2 ਮਹੀਨੇ 2 ਮਹੀਨਿਆਂ ਦੇ ਵਿਚ CBI ਆਪਣਾ ਜਿਹੜਾ ਵਾ ਇਹਦੀ ਜਾਂਚ ਕਰਕੇ ਤੇ ਰਿਪੋਰਟ ਪੇਸ਼ ਕਰੇ
0: ਜੀ
4: 2 ਮਹੀਨਿਆਂ ਦੇ ਵਿਚ ਉਹਨੂੰ ਬਹੁਤੀ ਮੁਸ਼ਕਲ ਨਹੀਂ ਹੋਣੀ CBI ਨੂੰ ਕਿਉਂ ਨਹੀਂ ਹੋਣੀ ਕਿ ਸਾਰੀ ਦੀ ਸਾਰੀ ਜਾਂਚ ਜਿਹੜੀ ED ਦਾ ਜਲੰਧਰ ਨਾਲ ਦਫ਼ਤਰ ਹੈ ਜਲੰਧਰ ਜੋਨਾ ਦਫ਼ਤਰ ਹੈ ਜਿਹਨੇ ਚਿੱਠੀ ਲਿਖੀ ਸੀ ਉਹਨੇ ਸਾਰੀ ਜਾਂਚ ਪਹਿਲਾਂ ਆਲਰੇਡੀ ਕੀਤੀ ਹੋਈ ਹੈ ਇਹ ਜਰੂਰ ਜਿਹੜੇ ਬੰਦੇ ਵਿੱਚ ਕਲਪਰੇਟ ਹੋਣਗੇ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੇ ਆ ਉਹ ਬਿਆਨ ਕਲਮਬੰਦ ਕਰਨੇ ਪੈਣਗੇ, ਹੋਰ ਕੁਛ ਨੀ ਕਰਨਾ। ਇਹਦੇ ਵਿੱਚ ਸਰਕਾਰ ਨੂੰ ਫਸ ਗਈ ਕਸੂਤੀ। ਜੇ ਸੀਬੀ ਦੀ ਜਾਂਚ ਹੋ ਜਾਂਦੀ ਆ ਤੇ ਮੈਂ ਇਸ ਮੰਚ ਤੋਂ ਪਹਿਲਾਂ ਵੀ ਕਿਹਾ ਸੀਗਾ ਜਿਹੜੇ ਇਹਨਾਂ ਦੇ ਆਪਣੇ ਘੁੰਮਣ ਸਾਹਿਬ ਦੇ ਰਾਜਵੀਰ ਸਿੰਘ ਘੁੰਮਣ ਓਐਸਡੀ ਦੇ ਮੁੱਖ ਮੰਤਰੀ ਦੇ ਉਹਨਾਂ ਦੇ ਬੜੇ ਸੰਗੀਨ ਇਲਜ਼ਾਮ ਲੱਗੇ ਨੇ ਕਿਉਂਕਿ ਉਹਨਾਂ ਦਾ ਸਾਥੀ ਇੱਕ ਹੋਰ ਹੈਗਾ ਸੀਗਾ ਨਿਤਿਨ ਗੁਹਾਲ। ਨਿਤਿਨ ਗੁਹਾਲ ਉਹ ਵਿਅਕਤੀ ਆ ਜਿਹਦੀ ਕੁਝ ਮਹੀਨੇ ਪਹਿਲਾਂ ਬਕਾਇਦਾ ਤੌਰ ਤੇ ਈਡੀ ਦਾ ਰੇਡ ਹੁੰਦਾ ਵਾ ਸੋਰੀ, ਤੇ ਇਹ ਉੱਥੋਂ ਆਪਣੇ ਘਰ ਦੇ ਵਿੱਚੋਂ ਦੋ ਬੈਗ ਥੱਲੇ ਸੁੱਟ ਜਾਂਦਾ ਤੀਸੀ ਨਵੀਂ ਮੰਜ਼ਿਲ ਤੋਂ ਬੈਗ ਤੋਂ ਆਪਣੇ ਚੋਂ ਇੱਕ ਬੈਗ ਪਾੜ ਜਾਂਦਾ ਵਾ, ਇੱਕ ਵੱਜ ਜਾਂਦਾ ਵਾ, ਆਪ ਹੀ ਫਰਾਰ ਹੋ ਜਾਂਦਾ ਵਾ। ਲੇਕਿਨ ਇਹ ਜਿਹੜੇ ਬੈਗ ਉਹ ਕਾਬੂ ਆ ਜਾਂਦੇ ਆ ਈਡੀ ਵਾਲੇ, ਉੱਥੇ ਕੰਫਰਟ ਹੁੰਦੇ ਆ। ਹੁਣ ਇਹਦੇ ਵਿੱਚ ਇਹਨਾਂ ਚਲੇ ਗਿਆ ਵੀ ਸੀਬੀ ਨੂੰ ਜਾਂਚ ਦੇ ਦਿੱਤੀ, ਸੀਬੀ ਨੇ ਦੋ ਮਹੀਨੇ ਸਮਾਂ ਦਿੱਤਾ ਗਿਆ। ਜਿਹੜੇ ਵਿਰੋਧੀ ਧਿਰਾਂ ਉਹ ਖੁਸ਼ ਹੋ ਗਿਆ ਵੀ ਲਓ ਜੀ ਹੁਣ ਊਠ ਭਾਰ ਕੇ ਨੀਚੇ ਆਇਆ। ਲੇਕਿਨ ਜਿਹੜੀ ਅੱਜ ਦੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਮਤਾ ਪਾਸ ਕੀਤਾ ਵੀ ਇਹ ਮਾਮਲਾ ਅਸੀਂ ਸੁਪਰੀਮ ਕੋਰਟ ਚ ਲੈ ਕੇ ਜਾਵਾਂਗੇ। ਜੇ ਸੁਪਰੀਮ ਕੋਰਟ ਸਟੇ ਵੀ ਕਰ ਦਿੰਦਾ ਦੋ ਚਾਰ ਮਹੀਨੇ ਫਿਰ ਇਲੈਕਸ਼ਨ ਲੰਘ ਗਈ, ਮਾਮਲਾ ਇਲੈਕਸ਼ਨ ਤੱਕ, ਇਲੈਕਸ਼ਨ ਦੇ ਬਾਅਦ ਸਭ ਸ਼ਾਂਤ ਹੋ ਜਾਣਗੇ। ਲੇਕਿਨ ਜੇ ਸੁਪਰੀਮ ਕੋਰਟ ਨੇ ਕੋਈ ਰੋਕ ਨਾ ਲਾਈ ਤੇ ਪੰਜਾਬ ਸਰਕਾਰ ਲਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਪੈਦਾ ਹੋ ਜਾਣਗੀਆਂ। ਰਾਜਵੀਰ ਸਿੰਘ ਉਹਦੇ ਨਾਲ ਆ, ਨਿਤਿਨ ਗੱਲ ਜਿਹੜਾ ਹੈਗਾ ਸਾਡਾ ਗੁਹਾਲ ਨਾਲ ਆ, ਬੀਰ ਦਵਿੰਦਰ ਆ, ਫਿਰ ਇੱਕ ਹੋਰ ਗੌਰਵੀਰ ਆ, ਇਹ ਸਾਰੇ ਕੋਲ ਪੁੱਛ ਪੜਤਾਲ ਹੋਏਗੀ।
0: ਫਿਰ
4: ਉਹਨਾਂ ਦੀ ਪੁੱਛ ਪੜਤਾਲ ਹੀ ਫਿਰ ਮੁੱਖ ਮੰਤਰੀ ਦਫ਼ਤਰ ਤੱਕ ਵੀ ਜਾ ਸਕਦੀ ਹੈ, ਮੁੱਖ ਮੰਤਰੀ ਤੱਕ ਵੀ ਜਾ ਸਕਦੀ ਹੈ, ਖਲਾਰਾ ਪਊਗਾ। ਇਸ ਕਰਕੇ ਇਹਨਾਂ ਦੀ ਮਜਬੂਰੀ ਹੈ ਸੁਪਰੀਮ ਕੋਰਟ ਜਾਣ ਦੀ। ਜੇ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲ ਗਈ ਤੇ ਫਿਰ ਤੇ ਬਹੁਤ ਵਧੀਆ, ਜੇ ਰਾਹਤ ਨਾ ਮਿਲੀ ਫਿਰ ਇਹਨਾਂ ਦੀ ਮੁਸ਼ਕਲ ਹੋਊਗੀ
0: ਜੀ।
4: ਹਰਪਾਲ ਚੀਮੇ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨ ਕਰਕੇ ਅੱਜ ਇਹ ਗੱਲ ਦੱਸੀ ਆ ਵੀ ਸਾਡੀ ਮੀਟਿੰਗ ਚ ਇਹ ਫੈਸਲਾ ਹੋ ਗਿਆ ਵੀ ਇਸ ਮਾਮਲੇ ਨੂੰ ਲੈ ਕੇ ਅਸੀਂ ਸੁਪਰੀਮ ਕੋਰਟ ਜਾਵਾਂਗੇ
0: ਜੀ
4: ਜੀ।
0: ਅੱਛਾ, ਜਿਹੜਾ ਦੂਜੇ ਪਾਸੇ ਜੇ ਆਪਾਂ ਸਰਕਾਰ ਦੀ ਗੱਲ ਕਰੀਏ, ਨੰਦਾ ਦੀ ਪੁਰੀ ਵੱਲ ਬਾਅਦ ਚੱਲਾਂਗੇ, ਜਿਸ ਨੂੰ ਦਾਗਦਾ ਕੀਤਾ ਸਾਡੇ ਸੋ ਕਾਲਡ ਕੌਮ ਦੇ ਅਖੌਤੀ ਜਥੇਦਾਰਾਂ ਨੇ, ਲੀਡਰਾਂ ਨੇ, ਹਾਂਜੀ ਉਹਦੇ ਬਾਰੇ ਬਾਅਦ ਚ ਕਰਦੇ ਆ ਗੱਲ। ਪਰੰਤੂ ਇਸੀ ਮਾਮਲੇ ਨੂੰ ਗਾਂਹ ਤੋਰੀ ਸਰਕਾਰ ਇੱਕ ਵਾਰੀ ਫਿਰ ਤੋਂ ਪੰਜਾਬ ਸਰਕਾਰ ਦੀ ਹਾਈ ਕੋਰਟ ਨੇ ਫੇਰ ਖਿਚਾਈ ਕੀਤੀ ਹੈ, ਝਾੜ ਝੰਬ ਹੋਈ ਹੈ ਔਰ ਜਿਹੜੀ ਡੀਏ ਮਾਮਲੇ ਦੇ ਵਿੱਚ।
4: ਵੇਖੋ ਡੀਏ ਮਾਮਲੇ ਚ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਸੀ 10 ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਡੀਏ ਉਹ ਨਿਪਟਾਰਾ ਕਰੋ। ਹੁਣ ਨਾ ਤੇ ਮੁਲਾਜ਼ਮਾਂ ਦੀ ਗੱਲ ਰਹਿ ਗਈ ਨਾ ਕਿਸੇ ਹੋਰ ਦੀ, ਗੱਲ ਤੇ ਹਾਈ ਕੋਰਟ ਦੀ ਆ। ਮੁਲਾਜ਼ਮ ਇਹ ਕਹਿੰਦੇ ਵੀ ਹਾਈ ਕੋਰਟ ਦੇ ਹੁਕਮ ਨੇ, ਹਾਈ ਕੋਰਟ ਨੂੰ ਇਹ ਬਥੇਰੀ ਵਾਰੀ ਕਹਿ ਚੁੱਕੇ ਨੇ ਤੇ ਮਾਮਲਾ ਸੁਪਰੀਮ ਕੋਰਟ ਚ ਲੈ ਕੇ ਗਏ ਸੀ ਔਰ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਤੇ ਜਿਹੜੀ ਸੀ ਵਾਪਸ ਕਰਤੀ ਸੀਗੀ ਵੀ ਇਹਦੇ ਚ 9-10 ਤਰੁੱਟੀਆਂ ਹੈਗੀਆਂ। ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਵੀ ਤੁਸੀਂ 90 ਦਿਨ ਦੇ ਵਿੱਚ ਇਹ ਤਰੁੱਟੀਆਂ ਦੂਰ ਕਰਕੇ ਤੇ ਪੇਸ਼ ਕਰ, ਦੁਬਾਰਾ ਪਟੀਸ਼ਨ ਲਾ ਕਰ ਸਕਦੇ। ਲੇਕਿਨ ਹਾਈ ਕੋਰਟ ਨੇ ਖਿਚਾਈ ਕਰਤੀ, ਉਹ ਕਹਿੰਦੇ ਤੁਸੀਂ ਸੁਪਰੀਮ ਕੋਰਟ ਦੀ ਗਲਤ ਕਰੀ, ਤੁਹਾਡਾ ਸੁਪਰੀਮ ਦਾ ਸਟੇਟਸ ਹੀ ਦਿਖਾਓ ਮੈਨੂੰ। ਜਦੋਂ ਪਟੀਸ਼ਨ ਤੁਸੀਂ ਦਾਇਰ ਹੀ ਦੁਬਾਰਾ ਨਹੀਂ ਕੀਤੀ ਉੱਥੇ ਉਹ ਤਰੁੱਟੀਆਂ ਦੂਰ ਕਰਕੇ, ਦੱਸੋ ਕੀ ਸਟੇਟਸ ਉੱਥੇ ਦਾ। ਹਾਈ ਕੋਰਟ ਦੇ ਜੱਜ ਨੇ ਅੱਜ ਬਕਾਇਦਾ ਤੌਰ ਤੇ ਆਪਣੀ ਰਜਿਸਟਰੀ ਨੂੰ ਕਿਹਾ ਵੀ ਤੁਸੀਂ ਸੁਪਰੀਮ ਕੋਰਟ ਦੀ ਰਜਿਸਟਰੀ ਨਾਲ ਰਾਬਤਾ ਕੰਮ ਕਰਕੇ ਪਤਾ ਕਰੋ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਤ ਦੇ ਡੀਏ ਦੇ ਮਾਮਲੇ ਲੈ ਕੇ ਕੋਈ ਪਟੀਸ਼ਨ ਪੈਂਡਿੰਗ ਹੈਗੀ ਆ, ਕੋਈ ਐਪਲੀਕੇਸ਼ਨ ਪੈਂਡਿੰਗ ਹੈਗੀ ਆ। ਜੇ ਨਹੀਂ ਹੈਗੀ ਤੇ ਫਿਰ ਅਸੀਂ ਸਰਕਾਰ ਦੇ ਖਿਲਾਫ਼ ਤੇ ਅਧਿਕਾਰੀਆਂ ਦੇ ਖਿਲਾਫ਼ ਜਿਹੜਾ ਇਹਨਾਂ ਮੁੱਖ ਚੀਫ ਸੈਕਟਰੀ ਆ ਉਹਦੇ ਖਿਲਾਫ਼ ਬਕਾਇਦਾ ਤੌਰ ਤੇ ਕ੍ਰਿਮੀਨਲ ਮੁਕੱਦਮਾ ਦਰਜ ਕਰਾਂਗੇ
0: ਜੀ।
4: ਉਹਦੇ ਵਿੱਚ ਹੋ ਕੀ ਆ, ਇਹਨਾਂ ਨੂੰ ਟਾਈਮ ਦੇ ਦਿੱਤਾ ਚੀਫ ਸੈਕਟਰੀ ਨੂੰ ਕਹਿ ਦਿੱਤਾ ਸਵੇਰੇ 10 ਵਜੇ ਤੂੰ ਬਕਾਇਦਾ ਤੌਰ ਤੇ ਕੋਰਟ ਚ ਹਾਜ਼ਰ ਹੋਣਾ ਚਾਹੀਦਾ, ਕੋਈ ਬਹਾਨੇਬਾਜ਼ੀ ਨਹੀਂ ਚੱਲੂਗੀ। ਹੁਣ ਹੋ ਸਕਦਾ ਵੀ ਅੱਜ ਇਹਨਾਂ ਨੇ ਉਹ ਠੀਕ ਠੂਕ ਕਰਕੇ ਆਪਣੀ ਭੇਜ ਦਿੱਤੀ ਹੋਵੇ, ਨੰਬਰ ਲਵਾ ਲਿਆ ਹੋਵੇ ਕਿ ਸਾਡੀ ਰਜਿਸਟਰੀ ਕੋਲੇ ਪਈ ਆ, ਲੇਕਿਨ ਓਹਦੇ ਉੱਤੇ ਕੀ ਕਾਰਵਾਈ ਹੁੰਦੀ ਉੱਤੇ ਬਾਅਦ ਪਤਾ ਲੱਗੂ। ਲੇਕਿਨ ਕੱਲ ਦਾ ਦਿਨ ਕਾਫੀ ਮਹੱਤਵਪੂਰਨ ਰਹੇਗਾ ਸਰਕਾਰ ਵਾਸਤੇ ਵੀ ਤੇ ਮੁਲਾਜ਼ਮਾਂ ਵਾਸਤੇ ਵੀ।
0: ਦੋਸਤੋ, ਤੁਸੀਂ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੰਗਲਾ ਪੰਜਾਬ ਸੁਣਦੇ ਹੋ ਔਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਫਿਲਹਾਲ ਤੁਹਾਡੀ ਸੇਵਾ ਦੇ ਵਿੱਚ ਬ੍ਰੌਡਕਾਸਟ ਕੀਤਾ ਜਾਂਦਾ ਹੈ, ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ। ਔਰ ਸਾਡਾ ਸਟਿਲ ਜਿਹੜਾ ਹੈ ਉਹ ਟੈਸਟਿੰਗ ਪੀਰੀਅਡ ਔਨ ਹੈ, ਔਰ ਜੇਕਰ ਸਾਨੂੰ ਕੋਈ ਥੋੜਾ ਜਿਹਾ ਕੋਈ ਮਿਲਦਾ ਕਿ ਠੀਕ ਠਾਕ ਹੈ ਸਭ ਕੁਝ, ਤੇ ਫਿਰ ਅਸੀਂ ਇਹਦੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤਬਦੀਲੀ ਕਰਾਂਗੇ। ਬਟ ਜੇ ਕਿਸੇ ਨੇ ਐਜ ਏ ਹੋਸਟ ਜੁਆਇਨ ਕਰਨਾ ਵੀਕਡੇ ਦੇ ਵਿੱਚ, ਵੀਕਐਂਡ ਤੇ ਤੁਸੀਂ ਆਪਣੀ ਆਵਾਜ਼ ਦੇ ਰਾਹੀਂ ਆਪਣੀਆਂ ਗੱਲਾਂ ਬਾਤਾਂ ਦਰਸ਼ਕਾਂ ਸਰੋਤਿਆਂ ਨਾਲ ਸਾਂਝੇ ਕਰਨਾ ਚਾਹੋ ਤਾਂ ਟੀਮ ਨਾਲ 416-303-1515 ਅਰਸ਼ ਨੂੰ ਕਾਲ ਕਰ ਲੈਣਾ, ਔਰ ਨਾਲ ਦੀ ਨਾਲ ਜੇ ਤੁਸੀਂ ਆਪਣਾ ਇੰਡੀਪੈਂਡੈਂਟ ਸ਼ੋਅ ਸ਼ੁਰੂ ਕਰਨਾ ਹੈ ਤਾਂ ਉਸ ਲਈ 416-303-1515 ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਅਸੀਂ ਧੰਨਵਾਦੀ ਹਾਂ ਜਿੰਨੇ ਸਾਡੇ ਵੀਰ ਭੈਣ ਭਰਾ ਦੂਰ ਦੂਰ ਤੱਕ ਸੁਣਦੇ ਨੇ। ਕਿਸੇ ਵੀ ਰੇਡੀਓ ਦੀ ਆਵਾਜ਼ ਜਦੋਂ ਤੁਸੀਂ ਦੂਰੋਂ ਸੁਣਦੇ ਹੋ ਤਾਂ ਉਹਦੇ ਨਾਲ ਜੁੜਦੇ ਹੋ ਤਾਂ ਬੜੀ ਅੱਛੀ ਗੱਲ ਹੈ, ਤੇ ਵਪਾਰੀ ਸੱਜਣਾ ਦਾ ਵੀ ਇਹੀ ਮਨ ਹੁੰਦਾ ਕਿ ਸਾਡੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਉਸ ਜਗ੍ਹਾ ਤੇ ਹੋਵੇ ਜਿੱਥੇ ਦੂਰ ਦੂਰ ਤੱਕ ਉਸ ਨੂੰ ਸੁਣਿਆ ਜਾਂਦਾ ਹੋਵੇ, ਸਟਰੋਂਗ ਹੋਵੇ। ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਤੁਹਾਡੇ ਵੱਲੋਂ ਆਉਂਦੀਆਂ ਨੇ। ਨਾਇਗਰਾ ਫਾਲ ਤੋਂ ਹੁਣ ਅਸੀਂ ਜੇ ਕਹਿ ਲਈਏ ਤਾਂ ਔਰੰਜਵੈਲ ਕਿਚਨਰ ਦੀ ਸਾਈਡ ਤੇ, ਕਿਚਨਰ ਦੀ ਸਾਈਡ ਤੋਂ ਜਿਹੜੀ ਓਰੀਲਾ ਵਾਲੇ ਪਾਸਿਓਂ, ਏਜੈਕਸ ਵਾਲੇ ਪਾਸਿਓਂ, ਕਿੰਗ ਸਿਟੀ ਵਾਲੇ ਪਾਸਿਓਂ, ਸਕਾਰਬਰੋ, ਮਾਰਕਮ, ਟੋਰਾਂਟੋ, ਡਾਊਨਟਾਊਨ ਦੀਆਂ ਗਲੀਆਂ ਦੇ ਵਿੱਚ ਜਿੱਥੇ ਕਿਤੇ ਬਹੁਤ ਘੱਟ ਸੁਣਿਆ ਜਾਂਦਾ ਸੀ, ਉੱਥੇ ਤੱਕ ਇਹਦੀ ਰੇਂਜ ਹੁਣ ਵਿਸ਼ਾਲ ਰੇਂਜ ਹੋ ਚੁੱਕੀ ਹੈ। ਸੋ ਤੁਸੀਂ ਇਹਦੇ ਵਿੱਚ ਕੋਈ ਆਪਣੀ ਆਵਾਜ਼ ਦੇ ਰਾਹੀਂ ਆਪਣੇ ਵਪਾਰ ਨੂੰ ਪ੍ਰਮੋਟ ਕਰਨਾ ਚਾਹੋ ਤਾਂ ਸਾਡਾ ਨੰਬਰ ਹੈ 4167161794। ਅਸੀਂ ਧੰਨਵਾਦੀ ਹਾਂ ਬੀ ਐਂਡ ਬੀ ਪਲੰਬਿੰਗ ਐਂਡ ਹੀਟਿੰਗ ਵਾਲੇ, ਬਹੁਤ ਅੱਛੇ ਸਾਡੇ ਵੀਰ ਨੇ, ਬਾਬੇ ਦੀ ਕਿਰਪਾ ਉਹਨਾਂ ਦੇ ਪਰਿਵਾਰ ਤੇ ਬਹੁਤ ਵਧੀਆ ਪਿਆਰ ਸਾਡੇ ਨਾਲ ਕਰਦੇ ਨੇ। ਓਰੀਲੀਆ ਤੋਂ ਉਹਨਾਂ ਨੇ ਕਾਲ ਕੀਤੀ ਕਿ ਉਦੋਂ ਵੀ ਗਾਂਹ ਜਾ ਰਹੇ ਅਜੇ, ਪਤਾ ਨਹੀਂ ਹੁਣ ਤਾਂ ਉਹ ਕਾਫੀ ਕਿਲੋਮੀਟਰ ਗਾਂਹ ਚਲ ਗਏ ਹੋਣਗੇ। ਮਨਜੀਤ ਜੀ ਕਾਲ ਕਰਕੇ ਦੱਸਿਓ ਸਾਨੂੰ ਕਿੱਥੋਂ ਤੱਕ ਪਹੁੰਚੇ ਹੋ ਤੇ ਕਿਵੇਂ ਲੱਗ ਰਿਹਾ ਤੁਹਾਨੂੰ, ਕਿਵੇਂ ਸੁਣ ਰਹੇ ਹੋ ਪ੍ਰੋਗਰਾਮ, ਜੇ ਸੁਣ ਰਹੇ ਹੋ ਤਾਂ ਵੀ ਕਾਲ ਕਰਿਓ। ਨੰਬਰ ਤਾਂ ਤੁਹਾਨੂੰ ਪਤਾ ਹੀ ਹੈ 905-813-1320। ਔਨ ਏਅਰ ਤੁਹਾਡੀ ਆਵਾਜ਼ ਨੂੰ ਸੁਣ ਕੇ ਮੈਨੂੰ ਬੜਾ ਅੱਛਾ ਲੱਗੇਗਾ। ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ, ਅਨੰਦਪੁਰ ਸਾਹਿਬ ਦੀਆਂ ਸਰਾਵਾਂ ਹੋਈਆਂ ਬਦਨਾਮ, ਕੋਈ ਦੋ ਰਾਵਾਂ ਨਹੀਂ। ਸਰਾਵਾਂ ਦੇ ਵਿੱਚ ਜੋ ਕੁਝ ਹੁੰਦਾ ਹੈ, ਜੋ ਕੁਝ ਐਲੀਗੇਸ਼ਨ ਲੱਗੇ ਨੇ, ਹੁਣ ਇਹ ਦੁੱਧ ਤੋਂ ਤੇ ਨਿਕਲਦੇ ਨੇ ਜਾਂ ਉੱਥੇ ਹੁੰਦਾ ਰਿਹਾ ਜਾਂ ਨਹੀਂ ਹੁੰਦਾ ਰਿਹਾ, ਪਰ ਇੱਕ ਤਾਂ ਪੱਕਾ ਨਾ ਕਿ ਬੀਬੀ ਨੂੰ ਲਿਆਂਦਾ ਇਹਨਾਂ ਨੇ, ਲਿਆਂਦਾ ਗਿਣੀ ਮਿਸੀ ਸਾਜਿਸ਼ ਦੇ ਅਧੀਨ। ਪੈਸੇ ਪੇ ਕੀਤੇ ਗਏ, ਬੀਬੀ ਦੀ ਵੀਡੀਓ ਸੱਚੀ ਆ ਜੀ ਆ, ਝੂਠੀ ਆ ਜੀ ਉਹ ਆ ਜੀ ਆਹ ਵਾ, ਤੁਸੀਂ ਉਹਨੂੰ ਜੋ ਮਰਜ਼ੀ ਕਰੋ, ਪਰ ਤੁਸੀਂ ਬੀਬੀਆਂ ਦਾੜੀਆਂ ਨੂੰ ਦਾਗ ਲਾ ਕੇ ਆਪਣਾ ਤੇ ਤੁਸੀਂ ਕੀਤਾ, ਤੁਸੀਂ ਤਾਂ ਤੁਰ ਜਾਣਾ, ਪਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੁਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਏ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਤੇ ਉਹ ਜਰਨੈਲ ਜਿਹੜਾ ਪਠਾਣੀ ਉਹਦੇ ਦਰਬਾਰ ਤੇ ਆਈ ਸੀ, ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ। ਉਹ ਕਹਿੰਦਾ ਵੀ ਪੁੱਤ ਤੇ ਮੈਂ ਆਪਣੀ

0: ਵਿੱਚ ਨੇ ਤੇ ਚਾਹੇ ਉੱਥੇ ਨੇ, ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਕਿ ਨਹੀਂ
1: ਜੀ? ਜੀ
0: ਪਲੀਜ਼ ਕੀ ਕਹਿਣਾ ਚਾਹੋਗੇ?
1: ਇਹ ਕਾਂਡ ਦੇ ਵਿੱਚ 21 ਅਗਸਤ 2026 ਨੂੰ ਬੇਕਾਇਦਾ ਤੌਰ ਤੇ ਐਫ ਆਈ ਆਰ ਲੌਜ ਹੁੰਦੀ ਤੇ ਐਫ ਆਈ ਆਰ ਲੌਜ ਹੋਣ ਤੋਂ ਬਾਅਦ ਸਰਕਾਰ ਕਰੀਬ ਕਰੀਬ 15 ਦਿਨ ਚੁੱਪ ਕੇ 25 ਦਿਨ ਚੁੱਪ ਕੇ ਬੈਠੀ ਰਹਿੰਦੀ ਤੇ 13 ਤਰੀਕ ਨੂੰ ਜਦੋਂ ਇਹਨਾਂ ਦਾ ਮੇਨ ਕਥਿਤ ਦੋਸ਼ੀ ਅਮਰਜੀਤ ਸਿੰਘ ਚਾਵਲਾ ਕੈਨੇਡਾ ਪੁੱਜ ਜਾਂਦਾ ਤੇ ਉਹ ਕਹਿੰਦਾ ਜੀ ਮੈਂ ਸੇਫ ਜਗ੍ਹਾ ਪੁੱਜ ਗਿਆ ਤੇ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਐਫ ਆਈ ਆਰ ਉਹ 16 ਤਰੀਕ ਤੋਂ ਬਾਹਰ ਹੁੰਦੀ ਹੈ। ਜਦੋਂ 16 ਤਰੀਕ ਨੂੰ ਐਫ ਆਈ ਬਾਹਰ ਆਉਂਦੀ ਹੈ ਤੇ ਫਿਰ ਟੀਵੀ ਚੈਨਲਾਂ ਤੇ ਹੜਕਾਂ ਮਚਣੇ ਮਚਣਾ ਸੀਗਾ ਤੇ 22 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹਦੀ ਜਾਂਚ ਵਾਸਤੇ ਇੱਕ 5 ਮੈਂਬਰੀ ਕਮੇਟੀ ਬਣਾਉਂਦੇ ਨੇ। ਉਹਦੇ ਵਿੱਚ ਬਲਦੇਵ ਸਿੰਘ ਕਿਆਮਪੁਰ ਜਿਹੜੇ ਹਰਿਆਣੇ ਤੋਂ ਮੈਂਬਰ ਨੇ SCPC ਉਹਨਾਂ ਦੀ ਗੋਈਟ ਬਣਦੀ ਆ। ਉਹਦੇ ਵਿੱਚ ਗੁਰਮੀਤ ਸਿੰਘ ਬੂ, ਉਹਦੇ ਵਿੱਚ ਬੀਬੀ ਗੁਰਿੰਦਰ ਕੌਰ ਭੁੱਲੂਵਾਲਾ ਤੇ ਗੁਰਬਖਸ਼ ਸਿੰਘ ਖਾਲਸਾ, ਇਹ 4 ਮੈਂਬਰੀ ਕਮੇਟੀ ਹੁੰਦੀ। ਇਹਨਾਂ ਦਾ ਕੋਆਰਡੀਨੇਟਰ ਜਿਹੜਾ ਵਾ ਬਲਵਿੰਦਰ ਸਿੰਘ ਕਾਲਵਾ, ਜਿਹੜੇ ਸ਼੍ਰੋਮਣੀ ਕਮੇਟੀ ਦੇ 77 ਨੇ ਇਸ ਵੇਲੇ ਉਹਨੂੰ ਲਾਇਆ ਜਾਂਦਾ। ਆਪਾਂ ਪਹਿਲੇ ਦਿਨ ਗੱਲ ਕੀਤੀ ਸੀਗੀ, ਜਿਹੜਾ 1 ਮੈਂਬਰ ਹੈਗਾ ਗੁਰਬਖਸ਼ ਸਿੰਘ ਖਾਲਸਾ ਉਹ ਤੇ ਵਿਦੇਸ਼ ਚ ਬੈਠਾ ਵਾ, ਪੁੱਛੇ ਨੀ ਨਾ ਪਾਉਣ ਲੱਗੇ ਤੇਰਾ ਪਾਈ ਕਿੱਦਾਂ ਪਾਈ, ਚਲੋ ਉਹ ਨਾਚ ਉਹਦਾ ਉਹ ਨੀ ਆਇਆ ਇਹਦੇ ਚ। ਬਾਕੀ ਕਮੇਟੀ ਨੇ ਆਪਣੀ ਕਮੇਟੀ ਚ ਅਸੀਂ 15 ਦਿਨ ਰਿਪੋਰਟ ਦੇਣੀ ਆ ਤੇ 15 ਦਿਨ ਜਿਹੜੇ ਪਰਸੋਂ ਜਿਹੜੇ ਤੇ ਕੱਲ ਇਹਨਾਂ ਨੇ ਕਹਿ ਤਾ 12 ਵਜੇ ਵੀ ਕੱਲ ਅਸੀਂ ਰਿਪੋਰਟ ਜਿਹੜੀ ਉਹ ਜਨਤਕ ਕਰਾਂਗੇ, ਮੀਡੀਆ ਨੂੰ ਦਿਆਂਗੇ ਰਿਪੋਰਟ। ਹੁਣ ਉਹ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੀ ਵੀ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਕਿ ਸਾਰੇ ਨੂੰ ਨਿਰਦੋਸ਼ੀ ਠਹਿਰਾਉਂਦੇ।
0: ਬਿਲਕੁਲ ਅਗੇਨ ਦੋਸਤੋ, ਜਿੱਥੇ ਤੁਸੀਂ ਸਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਦੇ ਹੋ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਵਕਤ ਸਾਨੂੰ ਯੂਨਾਈਟਿਡ ਕਿੰਗਡਮ ਵਾਲੇ ਹੋ, ਤੁਹਾਡਾ ਵੀ ਧੰਨਵਾਦ, ਤੁਸੀਂ ਸੁਣ ਰਹੇ ਹੋ ਅਮਰੀਕਾ ਵਾਲੇ ਤੇ ਕੈਨੇਡਾ ਵਾਲੇ ਤੇ ਨਿਊਜ਼ੀਲੈਂਡ ਵਾਲੇ। ਸੋ ਅੱਜ ਇੰਡੀਆ ਵਾਲੇ ਨਹੀਂ ਉੱਠੇ, ਚਲੋ ਪੱਟੀ ਸਾਹਿਬ ਤਾਂ ਉੱਥੇ ਸੁਣਦੇ ਹੀ ਪਏ। 9585131320 ਇੱਥੇ ਇੱਕ ਮੈਪ ਹੈ ਪੱਟੀ ਸਾਹਿਬ ਸਾਹਮਣੇ ਮੇਰੇ, ਵੱਖ ਵੱਖ ਕੰਟਰੀਆਂ ਦੇ ਵਿੱਚ ਜਿਹੜੇ ਸਾਨੂੰ ਐਪ ਤੇ ਜਾਂ ਟੈਲੀਫੋਨ ਤੇ ਸੁਣਦੇ ਨੇ ਉਹਨਾਂ ਦਾ ਵੇਰਵਾ ਸਾਡੇ ਸਾਹਮਣੇ ਆ ਜਾਂਦਾ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਸੁਣ ਰਹੇ ਨੇ। ਸੋ ਇਹ ਸਾਡੀ ਕਾਮਯਾਬੀ ਹੈ, ਪਿਛਲੇ 30 ਵਰ੍ਹਿਆਂ ਤੋਂ ਅਸੀਂ ਪ੍ਰੋਗਰਾਮ ਕਰਦੇ ਆ ਰਹੇ ਹਾਂ। ਸੋ ਜਿਹੜੇ ਸੁਣਦੇ ਨੇ ਡੇਲੀ ਬੇਸ ਤੇ ਸਾਨੂੰ ਉਹਨਾਂ ਦਾ ਧੰਨਵਾਦ। ਅੱਛਾ, ਰਵਨੀਤ ਬਿੱਟੂ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੂੰ ਜਿਵੇਂ ਮਤਲਬ ਕੀ ਕਹੀਏ, ਹੁਣ ਸ਼ਬਦ ਨਹੀਂ, ਚਲੋ ਵਾਪਸ ਭੇਜਤਾ ਪੰਜਾਬ ਵੀ, ਪੰਜਾਬ ਜਾ ਕੇ ਮੋਰਚਾ ਸੰਭਾਲੋ। ਹੁਣ ਪੰਜਾਬ ਦੇ ਵਿੱਚ ਉਹ ਆਪਣਾ ਕੱਦ ਕਾਠ ਬਣਾ ਸਕਦਾ ਜਾਂ ਨਹੀਂ ਬਣਾ ਸਕਦਾ, ਕਿਉਂਕਿ ਸ਼ਬਦ ਜਿਹੜੇ ਕਿਸੇ ਵੇਲੇ ਮੂੰਹ ਚੋਂ ਨਿਕਲ ਜਾਣ ਨਾ ਉਹ ਵਾਪਸ ਨਹੀਂ ਆਉਂਦੇ, ਤਲਵਾਰ ਦੇ ਫਟਕੇ ਦੇ ਮਿਟ ਜਾਂਦੇ ਨੇ, ਸ਼ਬਦਾਂ ਦੇ ਬੋਲ ਬੜੇ ਔਖੇ ਹੁੰਦੇ ਨੇ। ਰਵਨੀਤ ਸਿੰਘ ਬਿੱਟੂ ਤੋਂ ਬਾਅਦ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਮੰਡਲ ਚੋਂ ਇਕ ਹੋਰ ਹੈ ਮੰਤਰੀ, ਦਸਤਾਰਧਾਰੀ ਸਿੱਖ ਹਰਦੀਪ ਸਿੰਘ ਪੁਰੀ, ਉਹਨਾਂ ਦੀ ਵੀ ਛੁੱਟੀਆਂ ਹੋਣ ਦੀਆਂ ਖਬਰਾਂ ਆ ਰਹੀਆਂ ਨੇ, ਕੀ ਕਹਾਣੀ ਹੈ?
1: ਬਿਲਕੁਲ ਜੀ, ਕਹਾਣੀ ਇਹ ਆ ਕਿ ਉਹਨਾਂ ਨੂੰ ਬਕਾਇਦਾ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਰਾਜ ਸਭਾ ਚ ਲਿਆ ਗਿਆ ਸੀ। ਉਹ ਮੈਂਬਰ ਰਾਜ ਸਭਾ ਸੀ, ਉਹਨਾਂ ਦੀ ਟਰਿਓਰ ਜਿਹੜੀ ਆ 15 ਨਵੰਬਰ ਦੇ ਕਰੀਬ ਖਤਮ ਹੋ ਰਹੀ ਹੈ ਤੇ 16 ਅਕਤੂਬਰ ਨੂੰ ਜਿਹੜੇ ਉੱਥੇ 10 ਦੇ ਕਰੀਬ ਰਾਜ ਸਭਾ ਮੈਂਬਰ ਹੋਣੇ ਆ ਉਹਨਾਂ ਦੇ ਨਾਂ ਜਨਤਕ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ। 8 ਦੇ 8 ਦੋ ਮੈਂਬਰ ਆਉਣੇ ਆ, ਇੱਕ ਆਉਣਾ ਵਾ ਸਮਾਜਵਾਦੀ ਪਾਰਟੀ ਦਾ, ਇੱਕ ਆਉਣਾ ਉੱਥੇ ਬਸਪਾ ਦਾ। ਜਿਹੜੇ ਬਾਕੀ 8 ਨੇ, 8 ਦੇ ਨਾਂ ਜਨਤਕ ਕਰ ਦਿੱਤੇ ਤੇ 8 ਦੇ ਵਿੱਚ ਹੀ ਸਾਰੇ ਦੇ ਸਾਰੇ ਨਵੇਂ ਮੈਂਬਰ, ਪੁਰਾਣੇ ਸਭ ਛੁੱਟੀ। ਉਹਨਾਂ ਚ ਹਰਦੀਪ ਸਿੰਘ ਪੁਰੀ ਵੀ ਹੈਗੇ ਨੇ। ਜਦੋਂ ਮੈਂਬਰ ਹੀ ਤਾਂ ਰਹੇ ਉਹਦੇ ਰਾਜ ਸਭਾ ਦੇ ਤੇ ਫਿਰ ਮੰਤਰੀਸ਼ਿਪ ਕਿੱਥੋਂ ਕਰਨੀ ਹੈ? ਬਿੱਟੂ ਦਾ ਵੀ ਇਹੋ ਕੁਝ ਹੋਇਆ ਸੀਗਾ, ਜਦੋਂ ਬਿੱਟੂ ਨੂੰ ਬਕਾਇਦਾ ਤੌਰ ਤੇ ਮੰਤਰੀ ਬਣਾਇਆ ਗਿਆ ਸੀ ਤੇ ਰਾਜ ਸਭਾ ਮੈਂਬਰਾਂ ਨੂੰ ਬਣਾਇਆ ਗਿਆ ਸੀ ਰਾਜਸਥਾਨ ਚੋਂ। ਰਾਜਸਥਾਨ ਦੇ ਵਿੱਚ ਵੇਣੂ ਗੋਪਾਲ ਜਿਹੜੇ ਕਾਂਗਰਸ ਦੇ ਇਸ ਵੇਲੇ ਜਨਰਲ ਸੈਕਟਰੀ ਨੇ ਤੇ ਵੇਣੂ ਗੋਪਾਲ ਜਿਹੜੇ ਸੀ ਉੱਥੋਂ ਮੈਂਬਰ ਸੀ, ਉਦੋਂ ਕਾਂਗਰਸ ਸਰਕਾਰ ਸੀ ਉੱਥੇ ਰਾਜ ਸਭਾ ਮੈਂਬਰ ਸਨ। 2024 ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦਾ ਤੇ ਵੇਨੂ ਕਲੱਬ ਗੋਪਾਲ ਚੋਣ ਲੜਦੇ ਤੇ

0: ਐਮਪੀ ਬਣ ਜਾਂਦੇ ਆ, ਲੋਕ ਸਭਾ ਮੈਂਬਰ ਬਣ ਜਾਂਦੇ ਆ, ਉਹ ਫਿਰ ਤੋਂ ਅਸਤੀਫਾ ਦੇ ਦਿੰਦੇ ਆ। ਸਰਕਾਰ ਬੀਜੇਪੀ ਦੀ ਹੁੰਦੀ ਹੈ। ਹੁਣ ਬੰਦਾ ਬੀਜੇਪੀ ਦਾ ਜਾਣਾ ਸੀਗਾ, ਲੇਕਿਨ ਉਹਨੂੰ ਹਰਿਆਣੇ ਚ ਦਿੱਤਾ ਸੀ ਮੌਕਾ ਬਿੱਟੂ ਹੋਰਾਂ ਨੂੰ। ਬਿੱਟੂ ਨੇ ਕਿਹਾ ਸੀ ਸਾਡਾ ਹਰਿਆਣੇ ਤੇ ਪੰਜਾਬ ਦਾ ਸਰੀਕੇ ਵਾਲਾ ਸਾਕ ਆ, ਮੈਨੂੰ ਇੱਥੋਂ ਮੌਕਾ ਨਾ ਦਿਓ। ਉਹਨੂੰ ਜੇ ਪਾਣੀਆਂ ਦੀ ਗੱਲ ਚੱਲੀ ਜਾਂ ਮੱਘਾਂ ਦੀ ਗੱਲ ਚੱਲੀ ਤੇ ਮੈਂ ਪੰਜਾਬ ਦਾ ਸਾਥ ਦਿਉਂ ਕਿ ਹਰਿਆਣੇ ਦਿਓ। ਉਹਨਾਂ ਨੇ ਫਿਰ ਨੂੰ ਰਾਜਸਥਾਨ ਚ ਲੈਣ ਦਾ,
1: ਨਹਿਰ ਤੇ ਰਾਜਸਥਾਨ ਨੂੰ ਵੀ ਭਰੀ ਜਾਂਦੀ ਹੈ ਬਿੱਟੂ ਜੀ, ਉਹ ਕਿਹੜੇ ਖਾਤੇ ਜਾਂਦੀ ਹੈ?
0: ਰਾਜਸਥਾਨ ਨੂੰ ਜਿਹੜੇ ਸੀ ਦੋ ਸਾਲ ਰਹਿੰਦੇ ਸੀ ਇਹਨਾਂ ਦੇ, ਕਿ ਵੇਣੂਪਾਲ ਨੇ ਖਾਲੀ ਕੀਤੀ, ਬਾਕੀ ਦੋ ਸਾਲ ਦੀ ਟਨੋਰ ਰਹਿੰਦੀ ਸੀ, ਤੇ ਬਿੱਟੂ ਵਾਲੇ ਦੋ ਸਾਲ ਆਪਣੀ ਮੰਤਰੀਸ਼ਿਪ ਵੀ ਕਰ ਲਈ ਤੇ ਦੋ ਸਾਲ ਕੱਢਾ ਤੌਰ ਤੇ ਰਾਜਸਭਾ ਦੀ ਮੈਂਬਰੀ ਵੀ ਕਰ ਲਈ, ਤੇ ਬਿੱਟੂ ਹੋਰੀ ਹੁਣ ਸੜਕ ਸਵਾਰ ਨੇ, ਹੁਣ ਪੁੱਛਦਾ ਕੋਈ ਨੀ।
1: ਚਲੋ
0: ਸਿੰਘ ਪੁਰੀ ਨੇ
1: ਜੀ, ਅਗਲਾ ਮੇਰਾ ਲਾਸਟ ਕੁਸ਼ਚਨ ਹੈ। ਵੈਸੇ ਤਾਂ ਕਈ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ, ਮੈਂ ਭਾਈਚਾਰੇ ਦਾ ਇੱਕ ਨੁਮਾਇੰਦੇ ਵੀ ਆਏ ਸੀਗੇ ਜੰਮੂ ਕਸ਼ਮੀਰ ਦੇ, ਪੰਜਾਬੀ ਜਦੋਂ ਬੰਦ ਕੀਤੀ ਹੈ ਉੱਥੇ, ਬਹੁਤ ਵੱਡੇ ਪਿੰਡਾਂ ਦੀ ਬੋਲੀ ਜਿਹੜੀ ਆ ਖੋਹ ਲਈ ਗਈ, ਪੰਜਾਬੀ ਮਾਂ ਬੋਲੀ ਉੱਥੋਂ। ਸਿੱਖ ਭਾਈਚਾਰੇ ਨੇ ਜੰਮੂ ਪੰਜਾਬੀ ਮੋਰਚਾ ਦੇ ਬੈਨਰ ਹੇਠ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਪੰਜਾਬ ਭਾਸ਼ਾ ਨੂੰ ਜੋ ਸ਼ਾਮਲ ਕਰਨ ਲਈ ਰੋਸ ਧਰਨਾ ਦਿੱਤਾ ਹੈ, ਉਹਦੇ ਤੇ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ?
0: ਨਜ਼ਰੀਆ ਇਹ ਹੈ ਵੀ ਸਾਡੇ ਪੰਜਾਬ ਦੇ ਵਿੱਚੋਂ ਜੇ ਕਿਤੇ ਲੀਡਰ ਉਸ ਧਰਨੇ ਸ਼ਾਮਲ ਹੁੰਦੇ ਤੇ ਬੜੀ ਵੱਡੀ ਗੱਲ ਸੀ। ਜੇ ਜੰਮੂ ਦੇ ਲੋਕਾਂ ਨੇ ਉੱਥੇ ਆਪਣਾ ਧਰਨਾ ਦਿੱਤਾ ਵਾ, ਪੰਜਾਬ ਚ ਕੋਈ ਲੀਡਰ ਨਹੀਂ ਗਿਆ, ਕਿਸੇ ਹਾਂ ਦਾ ਤਾਰਾ ਤੱਕ ਨਹੀਂ ਮਾਰਿਆ। ਜਦੋਂ ਸਾਡੇ ਕੋਲ ਪੰਜਾਬੀ ਭਾਸ਼ਾ ਖੋਈ ਗਈ ਸੀ ਉੱਥੋਂ, ਹਾਲੀ ਕਿ ਤੁਹਾਨੂੰ ਪਤਾ ਹੋਏਗਾ ਜਿਹੜੀ ਕਸ਼ਮੀਰੀ ਤੇ ਡੋਗਰੀ ਇਹ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਨੇ,
1: ਬਿਲਕੁਲ ਹਾਂਜੀ, ਵਿੱਚੋਂ ਨਿਕਲੀਆਂ,
0: ਤੇ ਬਹੁਤ ਸਾਰੇ ਲਫ਼ਜ਼ ਪੰਜਾਬੀ ਦੇ ਨੇ ਕਸ਼ਮੀਰੀ ਦੇ ਵਿੱਚ। ਇਸ ਕਰਕੇ ਪੰਜਾਬੀ ਖਤਮ ਕਰਤੀ ਤੇ ਕਸ਼ਮੀਰੀ ਰਹਿ ਗਈ ਉੱਥੇ। ਹੁਣ ਇੱਥੇ ਮੈਂ ਕੀਤਾ ਵੀ ਨਾ ਉਹਨੂੰ ਧਰਨੇ ਧੁਰੇ ਲਾਏ ਸੀਗੇ ਵੀ ਤੁਸੀਂ ਸਾਡੇ ਧੱਕਾ ਕਰ ਰਹੇ ਹੋ, ਲੇਕਿਨ ਕਿਸੇ ਨੇ ਸੁਣੇ। ਹੁਣ ਇਹ ਕਹਿੰਦੇ ਵੀ ਜਿਹੜਾ ਸਾਡੇ ਸਿਲੇਬਸ ਆ ਜੰਮੂ ਕਸ਼ਮੀਰ ਸਰਕਾਰ ਦਾ, ਉਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਜਾਵੇ। ਇਹਨਾਂ ਗਵਰਨਰ ਨੂੰ ਮੰਗ ਪੱਤਰ ਵੀ ਦਿੱਤਾ ਕਿ ਉੱਥੇ ਤੇ ਜਿਆਦਾ ਗਵਰਨਰ ਦੀ ਚੱਲਦੀ ਹੈ ਸਰਕਾਰ ਤਾਂ, ਜਿਹੜੀ ਡੱਬੀ ਸਰਕਾਰ ਉੱਥੇ ਹੈਗੀ। ਹੁਣ ਕੀ ਉਹਨਾਂ ਦੀ ਮੰਗ ਪੂਰੀ ਹੁੰਦੀ ਜਾਂ ਨਹੀਂ ਹੁੰਦੀ, ਜਿੰਨਾ ਚਿਰ ਸਾਡੇ ਦਿੱਲੀ ਦੇ ਸਿੱਖ, ਪੰਜਾਬ ਦੇ ਸਿੱਖ, ਹਰਿਆਣੇ ਦੇ ਸਿੱਖ ਉਹਨਾਂ ਦੇ ਹੱਕ ਚ ਹਾਂ ਦਾ ਨਾਰਾ ਨਹੀਂ ਮਾਰਦੇ, ਮੈਨੂੰ ਨੀ ਉਮੀਦ ਵੀ ਉਨ੍ਹਾਂ ਚਿਰ ਇਹਨਾਂ ਦੀ ਕੋਈ ਮੰਗ ਪੂਰੀ ਹੋ ਜਾਵੇ
1: ਜੀ। ਇਹਨਾਂ ਨੂੰ ਆਪਣੀਆਂ ਕੁਰਸੀਆਂ ਦੇ ਪਾਵੇ ਮਜ਼ਬੂਤ ਕਰਨ ਦੇ ਵਿੱਚ ਸਮਾਂ ਨਹੀਂ ਹੈ, ਤੇ ਇਹਨਾਂ ਨੂੰ ਕੀ, ਇਹ ਤਾਂ ਵੇਖੋ ਉਹਨਾਂ ਨਾਲ ਗੱਲ ਕਿਸੇ ਵੇਲੇ ਕਹਿ ਚਲੋ ਰਹਿਣ ਨਹੀਂ ਦਿੰਦੇ ਆ, ਸਵੇਰਾ ਸਵੇਰਾ ਕਈਆਂ ਨੂੰ ਮਿਰਚਾਂ ਲੱਗਦੀਆਂ।
2: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਵੇਖੋ ਤਾਲਮੇਲ ਕਮੇਟੀ ਪਹਿਲਾਂ ਬਣੀ ਸੀ 8 ਵਜੇ ਕਮੇਟੀ, ਉਹ ਚ ਚਾਰ ਪੁੰਨਰ ਸਰਜੀਤ ਤੋਂ ਸੀ ਤੇ ਚਾਰ ਹੀ ਵਾਰਸ ਪੰਜਾਬ ਤੋਂ ਸੀ, ਲੇਕਿਨ ਉਹ ਕਮੇਟੀ ਨੂੰ ਕਾਮਯਾਬੀ ਹਾਸਲ ਨਹੀਂ ਸੀ ਹੋਈ, ਉਹ ਕਮੇਟੀ ਆਪਣੇ ਦਮ ਤੇ ਆਪੇ ਖਤਮ ਹੋ ਗਈ ਸੀ। ਹੁਣ ਇਹਨਾਂ 3 ਮੈਂਬਰੀ ਕਮੇਟੀ ਬਣਾਈ ਹੈ, ਸੁਖਵਿੰਦਰ ਸਿੰਘ ਅਗਵਾਨ ਜਿਹੜਾ ਵਾ ਉਹ ਭਾਈ ਸਤਵੰਤ ਸਿੰਘ ਦਾ ਸ਼ਹੀਦ ਭਾਈ ਸੁਖਵਿੰਦਰ ਸਿੰਘ ਦਾ ਭਤੀਜਾ ਵਾ। ਦੂਜੇ ਪਾਸੇ ਇੱਕ ਪ੍ਰਗਟ ਸਿੰਘ ਰਿਆ ਤੇ ਇੱਕ ਰਣਜੀਤ ਸਿੰਘ ਧਨੋਵਾ, 3 ਬੰਦੇ ਕਮੇਟੀ ਬਣਾਈ ਹੈ। ਇਹ ਕੱਲੀ ਰਾਜਨੀਤਿਕ ਨਹੀਂ, ਇਹ ਕਿਸਾਨਾਂ ਨਾਲ ਵੀ, ਮਜ਼ਦੂਰਾਂ ਨਾਲ ਵੀ, ਮੁਲਾਜ਼ਮਾਂ ਨਾਲ ਵੀ, ਸਾਰੀਆਂ ਜਥੇਬੰਦੀਆਂ ਦਾ ਰਾਬਤਾ ਕੰਮ ਕਰ ਲਈ। ਜਿਹੜੀ ਵੀ ਚਾਹੂਗੀ ਵੀ ਤੁਹਾਡੇ ਨਾਲ ਅਸੀਂ ਅਲਾਇੰਸ ਕਰਨ ਲਈ ਤਿਆਰ ਹਾਂ, ਤੇ ਉਹਨਾਂ ਨੂੰ ਫਿਰ ਜਨਤਕ ਤੌਰ ਤੇ ਗੱਲਬਾਤ ਕਰਕੇ ਤੇ ਫਾਈਨਲ ਕੀਤਾ ਜੀ। ਮੈਂ ਸੋਚਦਾ ਜੀ ਬਹੁਤ ਵਧੀਆ ਉਪਰਾਲਾ ਵਾ, ਇਹ ਹੋਣਾ ਨਹੀਂ ਚਾਹੀਦਾ,
1: ਬਿਲਕੁਲ
0: ਇਹ ਸਾਰੀ ਜਥੇਬੰਦੀ ਨਾਲ ਤੁਰ ਪੈਣ ਤੋਂ ਵਾਰਸ ਪੰਜਾਬ ਜਿਹੜੀ ਆ ਉਹਦੀਆਂ ਜੜਾਂ ਹੋਰ ਮਜ਼ਬੂਤ ਹੋਣ।
1: ਅੱਛਾ, ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਆ ਜਿਸ ਨੂੰ ਲੈ ਕੇ ਰਾਜਨੀਤੀ ਬਹੁਤ ਚਰਚਾ ਦੇ ਵਿਚ ਰਹਿੰਦੀ ਹੈ, ਸਮੇਂ ਦਰ ਸਮੇਂ ਮੁੱਦਾ ਉੱਠਦਾ ਰਹਿੰਦਾ ਪਰ ਹਮੇਸ਼ਾ ਹੀ ਜਿੰਦਾ ਰਹੇਗਾ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ। ਭਾਈ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਇਸੇ ਵਾਰਸ ਪੰਜਾਬ ਸ਼ਾਮਲ ਹੋਏ ਨੇ, ਕੀ ਅਸਰ ਮਹਿਸੂਸ ਕਰਦੇ ਤੁਸੀਂ?
0: ਵੇਖੋ ਉਹਨਾਂ ਨੇ ਚਿੱਟੇ ਲਫ਼ਜ਼ਾਂ ਨੇ ਕਹਿਤਾ, ਕਹਿੰਦਾ ਸੀ ਕਾਂਗਰਸ ਵੀ ਜਾਇਆ ਤੇ ਇੱਕ ਦੋ ਪਾਰਟੀਆਂ ਵੀ ਜਾਇਆ, ਸਾਨੂੰ ਇਨਸਾਫ਼ ਨਹੀਂ ਮਿਲਿਆ। ਅੱਜ ਸਾਨੂੰ ਮਿਲਦਾ ਵੀ ਸ਼ਾਇਦ ਸਾਨੂੰ ਇਸ ਪਾਰਟੀ ਨੂੰ ਇਨਸਾਫ਼ ਮਿਲ ਜੇ, ਇਹਨਾਂ ਵਾਸਤੇ ਕੰਪੇਨ ਵੀ ਕਰਾਂਗੇ, ਇਹਨਾਂ ਵਾਸਤੇ ਸਭ ਕੁਛ ਕਰਾਂਗੇ। ਅੱਜ ਉਹਨਾਂ ਨੂੰ ਸਰੂਪੇ ਪਾ ਕੇ ਤੇ ਵਾਰਸ ਪੰਜਾਬ ਪਾਰਟੀ ਸ਼ਾਮਲ ਕੀਤਾ ਗਿਆ
1: ਜੀ।
0: ਉਹ ਇਹ ਗੱਲ ਕਹਿੰਦੇ ਕਿ ਇੱਥੇ ਕੇਜਰੀਵਾਲ ਅੱਧਾ ਘੰਟਾ ਮੇਰੇ ਪੈਰ ਫੜ ਕੇ ਬਿਠਾ ਰਿਹਾ ਸੀਗਾ 2022 ਦੀਆਂ ਚੋਣਾਂ ਤੋਂ ਪਹਿਲਾਂ। ਭਗਵੰਤ ਮਾਨ ਮੇਰੇ ਕੋਲ ਆ ਕੇ ਮੈਂ ਅੰਦਰ ਸੀ ਤੇ ਖੁੱਲੀ ਦੇ ਗੱਡੀ ਖੁੱਲੀ ਜਾ ਕੇ ਬੈਠਾ ਸੀਗਾ ਮੈਂ ਮਿਲਣਾ ਗੁਰਜੀਤ ਸਿੰਘ ਹੋਰਾਂ ਨੂੰ ਤੇ ਮੁੜ ਕੇ ਕਦੀ ਫੋਨ ਨਹੀਂ ਚੁੱਕਿਆ ਸਾਡਾ ਕੋਈ ਫੋਨ ਚੁੱਕ ਲਿਆ
1: ਇਹੀ ਤੇ ਰਾਜਨੀਤਿਕ ਨੌਟੰਕੀਆਂ ਨੇ ਨਾ ਇਹਨਾਂ ਦੀਆਂ। ਪਰ ਸਾਹਿਬ ਕੱਲ ਮਿਲਦੇ ਹਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ। ਇਹ ਸਨ ਜੀ ਪੱਤਰਕਾਰੀ ਦੇ ਬਾਬਾ ਬੋਰਡ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। ਹੁਣ ਸੁਣੋ ਈਸ਼ਨ ਵਿਜਨ ਤੇ ਆਪਾਂ ਲੈਂਦੇ ਹਾਂ ਆਗਿਆ ਕਿਸੇ ਨੇ ਹੋਸਟ ਬਣਨਾ ਪ੍ਰੋਗਰਾਮ ਸ਼ੁਰੂ ਕਰਨਾ 416-303-1515 ਮੇਰਾ ਨੰਬਰ 416-716-7094 ਔਰ ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਤਾਂ ਵੀ 416-303-1515 ਮੇਰਾ ਨੰਬਰ 416-716-7094 ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨੀ ਹੈ ਡਾਇਰੈਕਟ ਨੰਬਰ ਮੇਰਾ 416-716-7094 ਭੁੱਲਾਂ ਚੁੱਕਾਂ ਦੀ ਮਾਫ਼ੀ। ਜਾਣ ਤੋਂ ਪਹਿਲਾਂ ਸਾਡੇ ਵੀਰ ਪਰਮਜੀਤ ਸਿੰਘ ਬਿਰਦੀ ਤੇ ਵੀਰ ਗੁਰਵਿੰਦਰ ਆਲੂਵਾਲੀ ਜੀ ਨੇ ਆਪਣਾ ਸ਼ੋਅ ਸ਼ੁਰੂ ਕਰ ਲਿਆ 12 ਵਜੇ ਤੋਂ ਲੈ ਕੇ 1 ਵਜੇ ਤੱਕ ਐਵਰੀ ਸੈਟਰਡੇ। ਉਹਨਾਂ ਨੂੰ ਬਹੁਤ ਸਾਰੀਆਂ ਬੈਸਟ ਵਿਸ਼ਸ ਸ਼ੁਭਕਾਮਨਾਵਾਂ। ਕੁਝ ਨਾਮ ਸਾਡੇ ਲਿਸਟ ਦੇ ਵਿੱਚ ਨੇ ਜਿਵੇਂ ਅਸੀਂ ਦੱਸਦੇ ਕਿ ਸਾਡੀ ਇੱਕ ਮਜਬੂਰੀ ਹੈ ਜੇ ਸਟਿਲ ਸਾਡਾ ਟੈਸਟਿੰਗ ਪੀਰੀਅਡ ਚੱਲ ਰਿਹਾ ਤੇ ਉਸ ਟੈਸਟਿੰਗ ਪੀਰੀਅਡ ਦੇ ਦਰਮਿਆਨ ਅਸੀਂ ਇਸ ਨੂੰ ਪ੍ਰੋਪਰ ਜਿੰਨਾ ਚਿਰ ਸਾਡਾ ਫਾਰਮ ਪੂਰਾ ਨਹੀਂ ਹੁੰਦਾ ਅਸੀਂ ਕੁਝ ਇੱਕ ਕਹਿ ਲਓ ਕਿ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰ ਰਹੇ ਹਾਂ। ਸੋ ਤੁਸੀਂ ਵੀ ਜੇਕਰ ਕੋਈ ਸਾਥ ਦੇਣਾ ਚਾਹੋ ਸਪੋਰਟ ਕਰਨਾ ਚਾਹੋ ਸਾਨੂੰ ਕਾਲ ਕਰ ਲਓ ਆਪਣੇ ਨੰਬਰ 416-716-7094 ਮੇਰਾ ਨੰਬਰ ਹੈ 416-303-1515। ਹੁਣ ਸੁਣੋ ਏਸ਼ੀਅਨ ਵਿਜ਼ਨ ਤੇ ਮੇਰੇ ਵੱਲੋਂ ਭੁੱਲਾਂ ਚੁੱਕਾਂ ਦੀ ਮਾਫ਼ੀ ਰੱਬ ਰਾਖਾ ਸਤਿ ਸ੍ਰੀ ਅਕਾਲ।
3: Real news, real impact, showing you real world. CJMR 1320. CJMR 1320. The voice of the city.
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।

0: नवंबर 5 से 8 तक मनाओ दिवाली ब्रांड दिवाली।
1: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6004593503060453950 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ। 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ, ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ
2: ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
3: ਸੱਚੀ
2: ਓ ਮੁੱਚੀ
4: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਟੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
2: ਇਹਨਾਂ ਕੋਲ ਸਾਲਾਂ ਦਾ ਤਜਰਬਾ।
5: ਹੁਣ ਐਡਰੈਸ ਵੀ ਲਿਖਾ।
2: ਲੈ ਲਿਖ ਲਾ, 1 Good Mark Place, Etobicoke, Unit 5,
4: Call 647-706-9257, 647-706-9257।
6: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, Unit 42, ਬ੍ਰੈਂਪਟਨ। ਕਾਲ 9059288557 ਅਨਾਜ ਮਾਰਟ।
8: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, Zone 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 9056781200। ਕਟਾਰੀਆ Tours and Travel.
9: Real news, real impact, showing you real world. CJMR 1320, the voice of the city.

0: ਖੰਜਾਰੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਬਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ। 11:10 ਹੋ ਚੁੱਕੇ ਨੇ, ਪ੍ਰੋਗਰਾਮ ਏਸ਼ੀਅਨ ਵਿਜ਼ਨ ਦੀ ਵਾਰੀ ਸ਼ੁਰੂ ਹੋ ਚੁੱਕੀ ਹੈ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਹਨਾਂ ਕੁਛ ਇਕ ਪਲਾਂ ਦੇ ਵਿਚ, ਮਿੰਟਾਂ ਦੇ ਵਿਚ। ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ, ਗੱਲਾਂ ਬਾਤਾਂ ਲੈ ਕੇ ਦਾਸ ਆਯੁਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ। ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਫੇਸਬੁੱਕ ਅਤੇ ਯੂਟਿਊਬ ਦਾ ਪੇਜ ਰੰਗਲਾ ਪੰਜਾਬ ਦਾ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ। ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਲੋਕਲ ਨੰਬਰ 6479101320 ਤੁਸੀਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ। ਅਮਰੀਕਾ ਦਾ ਨੰਬਰ ਹੈ ਜੀ 6417411919 ਤੇ ਡਾਇਲ ਕਰਕੇ ਸੁਣ ਸਕਦੇ ਹੋ। ਆਕਾਸ਼ਵਾਣੀ 1320 ਦੀਆਂ ਲਹਿਰਾਂ ਦੂਰ ਦੁਰੇਡੇ ਤੱਕ ਸਾਨੂੰ ਸੁਣਿਆ ਜਾ ਰਿਹਾ ਜੀ, ਥੈਂਕ ਯੂ ਸੋ ਮਚ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320, ਰੰਗਲਾ ਪੰਜਾਬ ਦਾ ਐਪ, 1320 ਦਾ ਐਪ ਅਤੇ ਆਈ ਹਾਟ ਰੇਡੀਓ ਤੇ ਤੁਸੀਂ ਸਾਨੂੰ ਲਾਈਵ ਟੈਸਲਾ ਦੀ ਗੱਡੀ ਦੇ ਵਿਚ ਸੁਣ ਸਕਦੇ ਹੋ। ਸ਼ੁਕਰੀਆ, ਧੰਨਵਾਦ ਸਰ, ਤੁਸੀਂ ਟਿਊਨਡ ਅਪ ਕਰ ਚੁੱਕੇ ਹੋਵੋਗੇ ਮੈਂ ਉਮੀਦ ਕਰਦਾ ਹਾਂ। ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਹਾਜ਼ਰ ਨੇ ਰੀਮਾ ਜੀ, ਉਸ ਤੋਂ ਬਾਅਦ ਜਗਰਾਓਂ ਸ਼ਹਿਰ ਤੋਂ ਰਾਣਾ ਜੀ ਹਾਜ਼ਰ ਹੋਣਗੇ। ਮੇਰੇ ਪਾਸ ਕੁਝ ਲੋਕਲ ਨਿਊਜ਼ ਹੈ, ਉਹ ਤਾਂ ਨਾ ਕਰਾਂਗੇ ਸਾਂਝੀਆਂ, ਪਹਿਲਾਂ ਆਪਾਂ ਖ਼ਬਰਾਂ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਆਉਂਦੇ ਹਾਂ ਵਾਪਸ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ CBI ਹਵਾਲੇ। ਬਹਿਰੀਨ ਮਾਮਲੇ ਚ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਵਾਇਰਲ ਖਬਰਾਂ ਦਾ ਖੰਡਨ। ਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ। ਹਾਈ ਅਲਰਟ ਤੇ ਪੁਲਿਸ ਤੇ ਸੁਰੱਖਿਆ ਏਜੰਸੀਆਂ। ਸਿਆ ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਪੁਲਿਸ ਨੇ ਘਰਾਂ ਚ ਚੱਕੇ ਅਧਿਆਪਕ ਆਗੂ। ਏਸ਼ੀਅਨ ਗੇਮਾਂ ਦੇ ਵਿਚ ਭਾਰਤ 85 ਤਮਗਿਆਂ ਨਾਲ ਚੌਥੇ ਨੰਬਰ ਤੇ। PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਵਿਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ਚ ਲੈਣ ਦੇਣ ਦੇ ਦੋਸ਼ਾਂ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਨੇ ਹਾਈ ਕੋਰਟ ਚ ਦਾਇਰ ਪਟੀਸ਼ਨ ਚ ਸਰਕਾਰੀ ਅਹੁਦਿਆਂ ਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਨੇ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਚੁੱਕੀ ਸੀ। ED ਵੱਲੋਂ ਇਸ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਦੇ DGP ਨੂੰ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਤੇ ਸਾਨੀਆਂ ਧਿਰਾਂ ਤੇ ਵਿਸਤਾਰਤ ਪਖਤ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਕਰ ਲਿਆ ਸੀ। ਅੱਜ ਬੈਂਚ ਨੇ ਇਸ ਪਟੀਸ਼ਨ ਤੇ ਫੈਸਲਾ ਸੁਣਵਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਤੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਸੰਤੁਸ਼ਟ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਲੋਕਾ ਚ ਫੇਰੀ ਦੇ ਮੱਦੇਨਜ਼ਰ ਤੜਕਸਾਰ ਪੁਲਿਸ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਲੈਣ ਦੀਆਂ ਸੂਚਨਾਵਾਂ ਮਿਲੀਆਂ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਿਰਾਸਤ ਚਲੇ ਆਗੂਆਂ ਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਇਸ ਦੇ ਨਾਲ ਹੋਰ ਵੀ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਨੇ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਤੋਂ ਬਾਅਦ ਅਧਿਆਪਕ ਆਗੂ ਕਈ ਘਰਾਂ ਤੋਂ ਇਧਰ ਉਧਰ ਹੋ ਗਏ। ਇਸ ਕਾਰਨ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ ਤੇ ਵਿਦਿਆਰਥੀ ਆਪਣੇ ਟੀਚਰਸ ਨੂੰ ਉਡੀਕਦੇ ਰਹੇ।
3: ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515
2: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਕਰਮਚਾਰੀ ਨਹੀਂ ਹੈ ਜਿਸ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ ਪੁਲਿਸ ਵੱਲੋਂ ਪੁੱਛਗਿੱਛ ਵਾਸਤੇ ਸਮਨ ਕੀਤਾ ਹੋਵੇ। ਸਕੱਤਰੇਤ ਦੇ ਅਧਿਕਾਰੀ ਨੇ ਆਖਿਆ ਹੈ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ, ਅਮਰਜੀਤ ਸਿੰਘ ਚਾਵਲਾ ਦੇ ਨਾਲ ਸਬੰਧਿਤ ਕਥਿਤ ਜਬਰ ਜਨਾਹ ਦੇ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਤਲਬ ਕੀਤਾ ਗਿਐ। ਉਨਾਂ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਫੈਲਾਉਣ ਦੀ ਨਖੇਧੀ ਕੀਤੀ ਹੈ। ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਐ ਕਿ ਸਬੰਧਿਤ ਸਮੇਂ ਦੌਰਾਨ ਸਤਵੀਰ ਸਿੰਘ ਨਾਮ ਦਾ ਕੋਈ ਮੁਲਾਜ਼ਮ ਨਾ ਹੈ ਨਾ ਕਦੇ ਸੀ। ਚੰਡੀਗੜ੍ਹ ਦੇ 6 ਵੱਖ ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਫੈਲ ਗਈ। ਪੁਲਿਸ ਕੰਟਰੋਲ ਰੂਮ ਨੂੰ ਮਿਲੀ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਚ ਆਈਆਂ। ਧਮਕੀ ਮਿਲਣ ਵਾਲੇ ਸਕੂਲਾਂ ਦੇ ਵਿਚ ਏਅਰਫੋਰਸ ਸਕੂਲ ਸੈਕਟਰ 31, ਸੈਂਟ ਸੋਲਜਰ ਸਕੂਲ, DAV ਮਾਡਲ ਸਕੂਲ, ਸੈਂਟ ਸਟੀਵਨ ਸਕੂਲ, ਅਜੀਤ ਸਿੰਘ ਸਕੂਲ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਚ ਸਕੂਲ ਸ਼ਾਮਲ ਨੇ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੇ ਬੰਬ ਨਿਰੋਧਕ ਦਸਤੇ ਸਕੂਲ ਦੇ ਵਿਚ ਪਹੁੰਚ ਕੇ ਤੇ ਪੂਰੇ ਕੈਂਪਸ ਦੇ ਨਾਲ ਨਾਲ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਹੋਈ। ਫਿਲਹਾਲ ਸਕੂਲਾਂ ਚ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਪੁਲਿਸ ਇਹ ਜਾਂਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀ ਕਿਸ ਮਾਧਿਅਮ ਰਾਹੀਂ ਭੇਜੀ ਗਈ, ਇਹ ਅਸਲੀ ਹੈ ਜਾਂ ਨਹੀਂ, ਜਾਂ ਫਿਰ ਕਿਸੇ ਨੇ ਦਹਿਸ਼ਤ ਫੈਲਾਉਣ ਦੇ ਮਕਸਦ ਦੇ ਨਾਲ ਸਿਰਫ ਝੂਠੀ ਅਫਵਾਹ ਫੈਲਾਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਨਗੋਆ ਏਸ਼ੀਆਈ ਖੇਡਾਂ ਦੇ ਵਿਚ ਭਾਰਤੀ ਦਲ ਦੇ ਪ੍ਰਦਰਸ਼ਨ ਦੇ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਦ੍ਰਿੜਤਾ, ਜਜ਼ਬੇ ਤੇ ਖੇਡ ਭਾਵਨਾ ਦੇ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਏਸ਼ੀਆਈ ਖੇਡਾਂ ਦੇ ਵਿਚ ਭਾਰਤ ਨੇ ਕੁੱਲ 85 ਤਮਗੇ ਜਿੱਤੇ ਨੇ, ਜਿਨ੍ਹਾਂ ਵਿਚ 21 ਸੋਨੇ, 27 ਚਾਂਦੀ ਤੇ 37 ਕਾਂਸੇ ਦੇ ਤਮਗੇ ਸ਼ਾਮਲ ਨੇ। ਭਾਰਤ ਤਮਗਾ ਲਿਸਟ ਵਿਚ ਚੌਥੇ ਨੰਬਰ ਤੇ ਰਿਹਾ। ਚੀਨ ਵਿਚ 2023 ਚ ਪਿਛਲੀਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ ਭਾਰਤ ਨੇ ਇਸ ਵਾਰ 21 ਤਮਗੇ ਘੱਟ ਜਿੱਤੇ ਨੇ। ਪ੍ਰਧਾਨ ਮੰਤਰੀ ਨੇ ਇਕ ਪੋਸਟ ਚ ਕਿਹਾ ਕਿ ਜਿਵੇਂ ਏਸ਼ੀਆਈ ਖੇਡਾਂ 2026 ਸਮਾਪਤ ਹੋ ਰਹੀਆਂ ਨੇ, ਮੈਂ ਭਾਰਤੀ ਦਲ ਦੇ ਹਰੇਕ ਮੈਂਬਰ ਨੂੰ ਵਧਾਈ ਦਿੰਦਾ, ਜਿਨ੍ਹਾਂ ਦੇ ਦ੍ਰਿੜਤਾ, ਜਜ਼ਬੇ ਤੇ ਸ਼ਾਨਦਾਰ ਖੇਡ ਭਾਵਨਾ ਨਾਲ ਸਾਡੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਦੱਸ ਦਈਏ ਕਿ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੇ ਏਸ਼ੀਆਈ ਖੇਡ ਮੁਕਾਬਲਿਆਂ ਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ 350 ਤੋਂ ਵੱਧ ਰਿਕਾਰਡ ਬਣੇ, ਜਿਨ੍ਹਾਂ ਵਿਚ ਘੱਟੋ ਘੱਟ 50 ਵਿਸ਼ਵ ਰਿਕਾਰਡ ਸ਼ਾਮਲ ਨੇ। ਖੇਡਾਂ ਦੀ ਸਮਾਪਤੀ ਨਾਗੋਆ ਦੇ ਮਿਜ਼ੂ ਪਾਰਕ ਐਥਲੈਟਿਕ ਸਟੇਡੀਅਮ ਚ ਸ਼ਾਨਦਾਰ ਸਮਾਪਤੀ ਸਮਾਰੋਹ ਨੂੰ ਹੋਈ ਹੈ। ਇਸ ਦੇ ਨਾਲ ਹੀ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਖੇਡਾਂ ਦਾ ਮਹਾਕੁੰਭ ਵੀ ਸਮਾਪਤ ਹੋ ਗਿਐ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
3: You're listening to CNN Toronto, Chawla News Network Toronto.
4: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
5: 647-88-6000।
4: ਬਾਬਾ ਜੀ, ਆ ਕਿਹੜਾ ਮੰਤਰ ਹੈ?
5: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
4: ਪੱਕੀ ਗੱਲ ਬਾਬਾ ਜੀ?
5: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ।
6: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
7: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
9: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ। ਐਜ਼ ਅ ਬ੍ਰੋਕਰ ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
10: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
11: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464-9054-5506464।
12: लाली स्वीट एंड रेस्टोरेंट, लाली स्वीट एंड रेस्टोरेंट।
13: विश्वास प्रतीक ना रवि गुलाटी हुन नवे अंदाज विच रवि गुलाटी लॉ ऑफिस लीगल सेवा वादा काम हो गया जे सौखा मारो एक आवाज अजेहे कमा वास्ते रियल एस्टेट क्लोजिंग नोटराइजेशन एफिडेविट्स डेक्लेरेशन जा स्पॉन्सरशिप लेटर्स पावर ऑफ अटर्नीज बच्चा लाई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 905-232-8700 9052328700 अपॉइंटमेंट वास्ते लॉग इन करो notaryhelp.ca रवि गुलाटी लॉ ऑफिस ठीक सलाह बल्ले बल्ले
14: बेड डाइनिंग टेबल सोफा कर ले लेना या देना तोहफा
15: हाई एंड डिजाइन एंड क्वालिटी यानी हाई पॉइंट फर्नीचर कस्टम मेड कनेडियन मेड इम्पोर्टेड फर्नीचर ले आज ही विजिट करो हाई पॉइंट फर्नीचर
14: 7550 किम्बल स्ट्रीट मिसिसागा कॉल 6473825500
16: अगर थोड़े बेसमेंट दे विच पानी दी लीकेज हो रही है तुसी उस तो छुटकारा पाना चाहते हो तो इको एक नाम नु याद रखना पिछले 25 सालों तो कम्युनिटी दे विच मन्या परमन्या नाम बेस्ट रेनोवेशन दे सतविंदर सिंह 416-451-4565 25 साल दी दिंदे ने नाल वारंटी 416-451-4565 ते कॉल करो ते हमेशा हमेशा ली पानी दी लीकेज तो पाओ छुटकारा
17: रिट्स फर्नीचर दा ए मैसेज जरा ध्यान नाल सुनो
18: सस्ता

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi, high end sasta.
2: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ ਪਲੰਬਿੰਗ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 647-271-1735 ਐਨੀ ਟਾਈਮ ਹੋਮ ਰੈਨੋਵੇਸ਼ਨ
3: Real news, real impact, showing you real world. CJMR 1320. CJMR 1320. The voice of the city.

0: ਲੋ ਜੀ ਇੱਕ ਵਾਰੀ ਫਿਰ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਰਸ਼ ਚਾਵਲਾ। ਆਓ ਫਿਰ ਹੁਣ ਜਗਰਾਉਂ ਸ਼ਹਿਰ ਲੈ ਕੇ ਚੱਲੀਏ ਤੁਹਾਨੂੰ, ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਤੁਹਾਡੇ ਨਾਲ ਹਾਜ਼ਰ ਹੋਣ ਵਾਲੇ ਨੇ ਜੀ। ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ ਨੂੰ ਗੱਲਬਾਤ ਨੂੰ ਸਪਾਂਸਰ ਕਰਨ ਜਾ ਰਹੇ ਨੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਪਟਿਆਲ ਸੁੱਖਾ ਢੇਸੀ। ਤੁਸੀਂ ਇੰਜਨ ਦਾ ਕੰਮ ਕਰਾਉਣਾ ਹੋਵੇ, ਟਰਾਂਸਮਿਸ਼ਨ ਦਾ ਕੰਮ ਕਰਨਾ ਹੋਵੇ, ਰੀਬਿਲਡ ਕਰਨ ਦੇ ਚੈਂਪੀਅਨ ਨੇ ਜੀ ਤੁਸੀਂ। ਅਗਰ ਕੋਈ ਵੀ ਕੰਮ ਕਰਾਉਣਾ ਹੋਵੇ ਇਹਨਾਂ ਤੋਂ ਟਰੱਕਿੰਗ ਰਿਲੇਟਿਡ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਦੀ ਅਪਡੇਟ ਜਾਂ ਏ ਟੂ ਜ਼ੈਡ ਕੰਮ ਕਰਕੇ ਦਿੰਦੇ ਨੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਪਟਿਆਲ ਤੇ ਵੀਰ ਸੁੱਖਾ ਢੇਸੀ। ਵੀਰ ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿੱਚ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 6477069257। ਪ੍ਰੋਗਰਾਮ ਨੂੰ ਨਨੁਆ ਐਂਡ ਏਓਫੀ ਲੋਇਰਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਅਗਰ ਤੁਹਾਨੂੰ ਕਿਸੇ ਨੇ ਲਵ ਲੈਟਰ ਭਾਵ ਚਿੱਠੀ ਭੇਜ ਦਿੱਤੀ ਹੈ ਜੀ, ਲਿਟੀਗੇਸ਼ਨ ਲੋਇਰ ਲੱਭ ਰਹੇ ਹੋ ਖਾਸ ਕਰਕੇ ਡਿਸੇਬਿਲਟੀ ਕਲੇਮ ਦੇ ਵਾਸਤੇ, ਜਾਂ ਤੁਸੀਂ ਫੈਮਿਲੀ ਲਾਅ ਮੈਟਰ, ਇਮੀਗ੍ਰੇਸ਼ਨ ਲਾਅ ਮੈਟਰ, ਪਰਸਨਲ ਇੰਜਰੀ ਲਾਅ ਮੈਟਰ ਲਈ ਨਨੁਆ ਐਂਡ ਆਈਓਫੀ ਲੋਇਰਸ ਦੇ ਤੁਸੀਂ ਵੀਰ ਗੁਰਦੀਪ ਨਨੁਆ ਜੀ ਨੂੰ ਕਾਲ ਕਰ ਸਕਦੇ ਹੋ। ਤੁਹਾਡੀ ਬੋਲੀ ਬੋਲ ਦਾ ਸਟਾਫ ਅਵੇਲੇਬਲ ਹੈ ਉੱਥੇ। ਨਨੁਆ ਐਂਡ ਆਈਓਫੀ ਲੋਇਰਸ ਨੂੰ ਤੁਸੀਂ ਕਾਲ ਕਰ ਸਕਦੇ ਹੋ 6477973688 9 ਤੇ ਕਾਲ ਕਰ ਸਕਦੇ ਹੋ। 7077 ਕੀਲ ਸਟਰੀਟ ਸੁਈਟ 301 ਦੇ ਵਿੱਚ ਸਥਿਤ ਨੇ ਨਨੁਆ ਐਂਡ ਏਓਫੀ ਲੋਇਰਸ। ਆਓ ਫਿਰ ਜਗਰਾਉਂ ਸ਼ਹਿਰ ਸਵੀਟ ਮਹਿਲ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਨੇ ਗੱਲਾਂ ਬਾਤਾਂ ਨੂੰ ਸਪਾਂਸਰ ਕਰ ਰਹੇ ਨੇ ਜੀ ਸਵੀਟ ਮਹਿਲ ਡਾਇਨਿੰਗ ਟੇਕ ਆਊਟ ਕੇਟਰਿੰਗ ਦੀ। ਬਾਬਾ ਬੋਰਡ ਸੁੱਖਾ ਕੰਗ ਜੀ ਨੂੰ ਕਾਲ ਕਰ ਸਕਦੇ ਹੋ 4166799191। ਜਗਰਾਉਂ ਸ਼ਹਿਰ ਤੋਂ ਵੀਰ ਰਾਣਾ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਕਰਦੇ ਆ ਉਹਨਾਂ ਦਾ ਸਵਾਗਤ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਅੱਜ ਸਾਰੇ ਦਰਸ਼ਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ?
1: ਬਿਲਕੁਲ ਤੰਦਰੁਸਤ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਆ ਚੜ੍ਹਦੀ ਕਲਾ ਦੇ ਵਿੱਚ।
0: ਆਓ ਫਿਰ ਖ਼ਬਰਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰੀਏ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਤਾਂ 905-813-1320 ਤੇ ਰਾਣਾ ਜੀ ਦੇ ਨਾਲ ਕੋਈ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ। ਰਾਣਾ ਜੀ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ OSD ਤੇ ਹੋਵੇਗੀ FIR ਦਰਜ, ਮਾਨ ਸਰਕਾਰ ਮੁਸ਼ਕਲਾਂ ਦੇ ਵਿੱਚ ਘਿਰੀ ਜਾ ਰਹੀ ਹੈ ਜੀ।
1: ਬਿਲਕੁਲ ਬਿਲਕੁਲ ਅੰਸ਼ ਭਾਜੀ, ਆਪਾਂ ਨੂੰ ਸਭ ਨੂੰ ਪਤਾ ਵੀ ਜਦੋਂ ਮੁੱਖ ਮੰਤਰੀ ਸਾਹਿਬ ਕੁਰਸੀ ਤੇ ਬੈਠੇ ਸੀ ਤਾਂ ਇੱਕੋ ਗੱਲ ਸੀ ਕਿ ਮੈਂ ਇਮਾਨਦਾਰ ਹਾਂ, ਕੱਟੜ ਇਮਾਨਦਾਰੀ ਸਰਕਾਰ, ਆਪਾਂ ਕੱਲ ਵੀ ਗੱਲ ਕੀਤੀ ਸੀ। ਪਰ ਦਿਨੋ ਦਿਨ ਇਹ ਸਰਕਾਰ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਹੁਣ ਆਪਾਂ ਗੱਲ ਕਰੀਏ ਕਿ ਉਹਨਾਂ ਦੇ OSD ਰਾਜਵੀਰ ਘੁੰਮਣ, ਜਿਹੜੇ ਮਾਨ ਸਰਕਾਰ ਦੇ OSD ਹੈ ਰਾਜਵੀਰ ਘੁੰਮਣ, ਉਹਨਾਂ ਤੇ ਕਹਿੰਦੇ ਵੱਡੀ ਤਲਵਾਰ ਗਿਰਦੀ ਨਜ਼ਰ ਆ ਰਹੀ ਹੈ। ਕਿਉਂ ਗਿਰਦੀ ਨਜ਼ਰ ਆ ਰਹੀ ਹੈ? ਕਿਉਂਕਿ ਜਿਹੜਾ ਸਰਕਾਰੀ CMO ਹਾਊਸ ਆ ਉਸ ਵਿੱਚ ਬੈਠ ਕੇ ਮੀਟਿੰਗਾਂ ਕੀਤੀਆਂ ਗਈਆਂ ਬਦਲੀਆਂ ਕਰਾਉਣ ਦੇ ਲਈ, ਲੱਖਾਂ ਰੁਪਏ ਕਰੋੜਾਂ ਰੁਪਏ ਰਿਸ਼ਵਤ ਲਈ ਜਾਂਦੀ ਸੀ। ਉਹਨਾਂ ਦੇ ਵਿੱਚ ਕੁਝ ਵਿਚੋਲੇ ਬਣੇ ਹੋਏ ਸੀ ਜਿਹੜੇ ਵਟਸਐਪ ਤੇ ਰਾਜਵੀਰ ਨਾਲ ਗੱਲਬਾਤ ਕਰਦੇ ਸੀ। ਵਟਸਐਪ ਤੇ ਇਹਨਾਂ ਨੂੰ ਜਿਹੜੀ ਜੀ ਕਿਸੇ ਨੇ ਬਦਲੀ ਕਰਾਣੀ, ਉਹਦਾ ਡੈਜੀਨੇਸ਼ਨ ਨੰਬਰ, ਉਸਦਾ ਆਈ ਕਾਰਡ, ਉਸਦੀ ਕਿੱਥੋਂ ਤੋਂ ਕਿੱਥੇ ਬਦਲੀ ਕਰਾਣੀ ਆ, ਉਹ ਸਾਰਾ ਡਾਟਾ ਵਟਸਐਪ ਤੇ ਭੇਜਦੇ ਸੀ ਤੇ ਰਾਜਵੀਰ ਉਹਨਾਂ ਨੂੰ ਵਟਸਐਪ ਤੇ ਜਿਹੜੀ ਅਮਾਊਂਟ ਭੇਜਦਾ ਸੀ ਵੀ ਇੰਨੀ ਅਮਾਊਂਟ ਇਹਨਾਂ ਦੀ ਲੱਗੇਗੀ ਤੇ ਅੱਗੇ ਇਸ ਤਰੀਕੇ ਨਾਲ ਕੰਮ ਹੋਵੇਗਾ। ਇਸ ਤਰੀਕੇ ਨਾਲ ਹੀ ਸਾਈਬਰ ਸੈੱਲ ਨੇ ਇੱਕ ਵੱਡਾ ਉਹਨਾਂ ਦਾ ਜਿਹੜਾ ਰੱਕ ਤਾ ਉਹ ਖੁਲਾਸਾ ਕੀਤਾ। ਜਦੋਂ ED ਨੇ ਇਸ ਚੀਜ਼ ਦਾ ਖੁਲਾਸਾ ਕੀਤਾ, ਪੁਲਿਸ ਨੂੰ DGP ਨੂੰ ਕਿਹਾ ਕਿ ਮੇਰੇ ਕੋਲ ਆ ਸਾਰੇ ਪਰੂਫ ਆ, ਇਹਨਾਂ ਤੇ ਪਰਚਾ ਦਰਜ ਕਰ, ਤਾਂ ਪੰਜਾਬ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਇਨਕਾਰ ਦੇ ਦਿੱਤਾ। ਜਿਹੜੇ DGP ਸਾਹਿਬ ਆ ਗੌਰਵ ਯਾਦਵ ਜੀ, ਉਹਨਾਂ ਨੇ ਕਹਿਤਾ ਕਿ ਅਸੀਂ ਭਾਈ OSD ਤੇ ਪਰਚਾ ਨਹੀਂ ਕਰਾਂਗੇ ਮੁੱਖ ਮੰਤਰੀ ਸਾਹਿਬ ਤੇ। ਤਾਂ ਫਿਰ ED ਨੇ ਆਪਣੀ ਸਾਰੀਆਂ ਰਿਪੋਰਟਾਂ ਮਾਨਯੋਗ ਹਾਈਕੋਰਟ ਦੇ ਵਿੱਚ ਸਾਰੀਆਂ ਰਿਪੋਰਟਾਂ ਰੱਖ ਦਿੱਤੀਆਂ। ਤਾਂ ਮਾਨਯੋਗ ਹਾਈਕੋਰਟ ਨੇ ਸਾਰੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਉਹਨਾਂ ਤੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਅੱਜ ਜਿਹੜਾ ਆਰਡਰ ਸੁਣਾ ਦਿੱਤਾ ਕਿ CBI ਦੀ ਜਾਂਚ ਬੈਠੇ ਤੇ 2 ਮਹੀਨਿਆਂ ਦੇ ਵਿੱਚ CBI ਨੂੰ ਕਹਿਤਾ ਕਿ 2 ਮਹੀਨਿਆਂ ਦੇ ਵਿੱਚ ਇੱਕ ਸਾਰੇ ਕੇਸ ਦੀ ਰਿਪੋਰਟ ਬਣਾ ਕੇ ਮੇਰੇ ਕੋਲੇ ਤਿਆਰ ਹੋਵੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਾਰੇ ਪਰੂਫਾਂ ਦੇ ਸਬੂਤਾਂ ਦੇ ਬਾਵਜੂਦ ਇਹ ਬਣਦੀ ਕਾਰਵਾਈ ਹੈ ਤਾਂ ਕਾਰਵਾਈ ਕਿਸੇ ਤਰੀਕੇ ਨਾਲ ਢਿੱਲੀ ਨਹੀਂ ਹੋਣੀ ਚਾਹੀਦੀ। ਅਰਸ਼ਪਾ ਜੀ, ਗੱਲ ਇਹ ਹੈ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ED ਦੀ ਵੱਡੀ ਸਰਗਰਮੀ ਐਂਟਰੀ ਹੁੰਦੀ, ਸਰਗਰਮ ਐਂਟਰੀ ਹੁੰਦੀ ਹੈ। ਐਂਟਰੀ ਹੋਣ ਤੋਂ ਬਾਅਦ ਹੁਣ CBI ਦੀ ਵੱਡੀ ਜਾਂਚ ਪੰਜਾਬ ਦੇ ਵਿੱਚ ਐਂਟਰੀਆਂ ਚੱਲ ਪਈ ਆ। ਹੁਣ CBI ਵੀ ਲਗਾਤਾਰ ਪੂਰੇ ਐਕਟਿਵ ਹੋਈ ਹੋਈ ਆ ਆਪਣੇ ਪੂਰੇ ਖੁਲਾਸੇ ਕਰਨ ਦੇ ਵਿੱਚ। ਹੁਣ CBI ਨੇ ਸਾਰੇ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਤੇ CBI ਵੀ ਤੁਰੰਤ ਫਾਈਲਾਂ ਲੈ ਕੇ ਹਾਈਕੋਰਟ ਦੇ ਵਿੱਚੋਂ ਤੁਰੰਤ ਫਾਈਲਾਂ ਦੇ ਜਿਹੜੇ ਅਪਡੇਟ ਕਰ ਰਹੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ 2 ਮਹੀਨਿਆਂ ਤੋਂ ਪਹਿਲਾਂ ਹੀ ਅਸੀਂ ਇਸ ਦੀ ਹਾਈਕੋਰਟ ਦੇ ਵਿੱਚ ਰਿਪੋਰਟ ਦੇਵਾਂਗੇ। ਪਰ ਇੱਥੇ ਇਹ ਹੈ ਕਿ OSD ਜਿਹੜਾ ਉਲਝਣਾਂ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ। ਔਰ ਵੱਡੀ ਗੱਲ ਇਹ ਕਿ OSD ਕਿਤੇ ਵੀ ਵਿਦੇਸ਼ ਨਾ ਜਾਵੇ ਉਸਦੀ ਪਾਸਪੋਰਟ ਜਮ੍ਹਾਂ ਕਰਾਉਣ ਦੀ ਮੰਗ ਕੀਤੀ ਜਾ ਸਕਦੀ ਜਾ ਰਹੀ ਹੈ। ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਇਹਨਾਂ ਦੇ ਵਿੱਚ ਵਿਚੋਲੇ ਬਣੇ ਹੋਏ ਸੀ, ਜਿਹੜੇ ਵਟਸਐਪ ਤੇ ਇਹਨਾਂ ਨਾਲ ਗੱਲਬਾਤ ਕਰਦੇ ਸੀ ਉਸ ਦੀ ਰਾਜਵੀਰ ਘੁੰਮਣ ਜੀ ਨਾਲ, ਤੇ ਜਿਹੜੇ ਇਹਨਾਂ ਨੂੰ ਵਟਸਐਪ ਤੇ ਪੂਰੀ ਜਿਹੜੇ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ, ਵਟਸਐਪ ਤੇ ਡੈਜੀਨੇਸ਼ਨ ਦੇ ਕਾਰਡ ਭੇਜਣ ਦੀ ਬਦਲੀ ਕਿੱਥੋਂ ਤੋਂ ਕਿੱਥੇ ਕਰਾਣੀ ਆ। ਹੁਣ ਅਰਸ਼ ਭਾਜੀ ਇੱਕ ਪੋਰਟਲ ਹੁੰਦੀ ਹੈ ਜਿਹੜੀ ਸਰਕਾਰੀ ਮਹਿਕਮੇ ਦੇ ਵਿੱਚ ਖੁੱਲਦੀ, ਉਸ ਦੇ ਵਿੱਚ ਡੈਜੀਨੇਸ਼ਨ ਨੰਬਰ ਪਾਇਆ ਜਾਂਦਾ, ਉਹ ਨੰਬਰ ਤੋਂ ਬੰਦੇ ਦੀ ਬਦਲੀ ਹੁੰਦੀ ਹੈ ਕਿ ਕਿੱਥੇ ਵੀ ਜਾ ਕੇ ਬੰਦੇ ਨੇ ਕਿਹੜੇ ਜ਼ਿਲ੍ਹੇ ਚ ਜਾਣਾ, ਕਿਹੜੇ ਕਿੱਥੇ ਜਾਣਾ। ਤਾਂ ਫਿਰ ਇਹ ਦੇਖਦੇ ਵੀ ਜੇ ਟੀਚਰ ਦੀ ਬਦਲੀ ਕਰਨੀ ਹੈ ਤਾਂ 10 ਲੱਖ ਰੁਪਇਆ ਲੈ ਲਓ।
0: ਅੱਛਾ,
1: ਹੁਣ ਦਿੰਦੇ ਕਿਉਂ ਆ? ਮੰਨ ਲੈ ਇੱਕ ਟੀਚਰ ਬਠਿੰਡੇ ਦਾ ਰਹਿਣ ਵਾਲੀ ਕੋਈ ਮਹਿਲਾ ਬਠਿੰਡੇ ਦੀ ਹੈ ਤੇ ਉਹਦੀ ਬਦਲੀ ਇਹਨਾਂ ਨੇ ਜਲੰਧਰ ਕਰ ਦੇਣੀ ਆ। ਹੁਣ ਜਲੰਧਰ ਤੋਂ ਬਠਿੰਡਾ ਬਹੁਤ 150 ਕਿਲੋਮੀਟਰ ਦੀ ਦੂਰੀ ਤੇ ਆ, ਫਿਰ ਉਹ ਡੇਲੀ ਅਪ ਡਾਊਨ ਤਾਂ ਕਰ ਨੀ ਸਕਦੀ, ਫਿਰ ਉਹ ਉੱਥੇ ਵਿਚਾਰੀ ਰਿਹਾਇਸ਼ ਕਰਦੀ ਆ, ਫਿਰ ਉਹ 2-4 ਸਾਲ ਉੱਥੇ ਲਾਉਂਦੀ ਆ, ਫਿਰ ਉਹਨਾਂ ਨੂੰ ਐਂ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਆਪਣੇ ਏਰੀਆ ਚ ਕਿਉਂ ਨਾ ਚਲੀ ਜਾਵਾਂ ਤਾਂ ਜੋ ਮੈਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਉੱਥੇ ਰਹਿ ਸਕਾਂ। ਫਿਰ ਉਹ ਕੀ ਕਰਦੇ ਆ? ਫਿਰ ਉਹ ਐਸਾ ਕਦਮ ਚੱਕਣ ਲਈ ਫਿਰ ਕਿਸੇ ਮੰਤਰੀ ਦੀ ਮਦਦ ਕਰਦੇ ਜਾਂ ਵਿੱਚ ਵਿਚੋਲਿਆਂ ਨੂੰ ਕਹਿੰਦੇ ਆ ਵੀ ਭਾਈ ਸਾਡੀ ਬਦਲੀ ਕਰਾ ਦੋ। ਪਰ ਵਿਚੋਲੇ ਕੀ ਕਰਦੇ ਆ? ਫਿਰ ਵਿਚੋਲੇ ਕਾ ਰਾਜਵੀਰ ਅਰਗੇ ਨਾਲ ਓਐਸਡੀ ਨਾਲ ਗੱਲ ਕਰਦੇ, ਫਿਰ ਓਐਸਡੀ ਸਾਹਿਬ ਕਹਿੰਦੇ ਆ ਵੀ ਭਾਈ 8 ਲੱਖ ਰੁਪਇਆ ਲਊਗਾ। ਫਿਰ ਜਿਹੜੇ ਵਿਚੋਲੇ ਹੁੰਦੇ ਉਹ ਗਾਂ 10 ਲੱਖ ਕਹਿ ਦਿੰਦੇ, 15 ਲੱਖ ਕਹਿ ਦਿੰਦੇ ਆ, ਵਿੱਚੋਂ ਆਪਦੀ ਵੀ ਕੁੰਡੀ ਲਾਉਣੀ ਹੁੰਦੀ ਵਿਚੋਲਿਆਂ ਨੇ। ਫਿਰ ਇਸ ਤਰੀਕੇ ਨਾਲ ਇਹ ਸਾਰੀ ਚੈਨ ਦੀ ਚੈਨ ਅੱਜ ਖੁਲਾਸਾ ਕੀਤਾ ਗਿਆ ਹਾਈਕੋਰਟ ਦੇ ਵਿੱਚ, ਪੂਰੀ ਚੈਨ ਦੀ ਚੈਨ ਵਿਦ ਆਈ ਨੀ ਵੀ ਇੱਕ ਬਰਬਲੀ ਗੱਲ ਹੁੰਦੀ, ਵਿਦ ਡਾਕੂਮੈਂਟ ਵਿਦ ਪਰੂਫ ਸਾਰੇ ਪਹੁੰਚਦੇ ਕੀਤੇ ਹਾਈਕੋਰਟ ਦੇ ਵਿੱਚ। ਹਾਈਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਕਿ CBI ਤੋਂ ਰਿਪੋਰਟ ਮੰਗੀ ਗਈ ਹੈ ਤੇ ਜਲਦ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਿਚੋਲਿਆਂ ਤੇ ਰਾਜਵੀਰ ਘੁੰਮਣ ਤੇ ਸਾਰਿਆਂ ਤੇ ਭ੍ਰਿਸ਼ਟਾਚਾਰ ਦਾ, ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ, ਉਹ ਵੀ CM ਹਾਊਸ ਵਿੱਚ ਬੈਠ ਕੇ, ਇਹ ਨਹੀਂ ਕਿ ਕਿਸੇ ਨੇ ਆਪਣੇ ਪਰਸਨਲ ਕੋਠੀ ਵਿੱਚ ਬੈਠ ਕੇ ਗੱਲ ਕੀਤੀ। ਅਰਸ਼ ਭਾਜੀ ਜਦੋਂ ਵੀ ਜਿਹੜੇ ਸਰਕਾਰੀ ਫੋਨ ਚੱਲਦੇ ਆ ਇਹ CM ਹਾਊਸ ਦੇ ਵਿੱਚ ਚੱਲਦੇ ਆ ਤੇ ਇਹਨਾਂ ਤੇ ਬੈਠ ਕੇ ਜੋ ਗੱਲਬਾਤ ਹੁੰਦੀ ਆ ਉਹ ਹੁੰਦਾ ਵੀ ਰਿਕਾਰਡ ਆ। ਤੇ ਗੱਲ ਇਹ ਆ ਬਈ ਇਹ CM ਹਾਊਸ ਦੇ ਵਿੱਚ ਬੈਠ ਕੇ ਉਹ ਵੀ ਕਿਉਂ? ਹੁਣ ਆਪਾਂ ਇਹ ਕਹਿ ਸਕਦੇ ਕਿ ਮੁੱਖ ਮੰਤਰੀ ਦੇ ਕੰਨ ਦੇ ਹੇਠ ਇਹ ਸਾਰਾ ਕੰਮ ਹੋਇਆ ਵਾ। ਇਹ ਜੀ ਗੱਲ ਨਹੀਂ ਕਿ ਮੁੱਖ ਮੰਤਰੀ ਕਹਿ ਦੇਣਗੇ ਵੀ ਭਾਈ ਮੈਨੂੰ ਪਤਾ ਹੀ ਨਹੀਂ, ਕਿਉਂਕਿ ਮੁੱਖ ਮੰਤਰੀ ਦੇ ਦਫ਼ਤਰ CM ਹਾਊਸ ਦੇ ਵਿੱਚ ਬੈਠ ਕੇ ਕਰੋੜਾਂ ਰੁਪਏ ਦੀ ਫਰੋਤੀ ਲਈ ਜਾਂਦੀ ਸੀ, ਬਦਲੀਆਂ ਕੀਤੀਆਂ ਜਾਂਦੀਆਂ ਸੀ ਮਰਜ਼ੀ ਨਾਲ, ਜਿੱਥੇ ਜਿੱਥੇ ਬਦਲਣੇ, ਕਿੱਥੇ ਕਿੱਥੇ ਕਿਹੜੇ ਬੰਦੇ ਨੂੰ ਕਿੱਥੇ ਕਿੱਥੇ ਬਦਲਣਾ, ਸਾਰੀਆਂ ਪੈਸੇ ਲੈ ਕੇ ਬਦਲੀਆਂ ਕੀਤੀਆਂ ਜਾਂਦੀਆਂ ਸੀ। ਇਹ ਪੂਰਾ ਅੱਜ ਖੁਲਾਸਾ ਕੀਤਾ ਗਿਆ ਵਾ ਤੇ ਹੁਣ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਤੋਂ ਇਹ ਕਾਰਵਾਈ ਹੁੰਦੀ ਹੈ। ਪਰ ਪਰਚੇ ਦੀ 100% ਜਾਂਚ ਹੋ ਚੁੱਕੀ ਕਿ ਪਰਚਾ ਦਰਜ ਹੋਏਗਾ OSD ਤੇ, ਜਿਹੜੇ ਉਹਨਾਂ ਦੇ ਨਾਲ ਵਿਚੋਲੇ ਬਣੇ ਹੋਏ ਸੀ ਉਹਨਾਂ ਸਾਰਿਆਂ ਦੇ ਮੁਕੱਦਮਾ ਦਰਜ ਹੋਵੇਗਾ।
0: 905-813-1320 ਵਾਰੀ ਸਾਡੇ ਸਰੋਤਿਆਂ ਦੀ, ਤੁਸੀਂ ਆਪਣਾ ਕੋਈ ਸਵਾਲ ਜਾਂ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ 905-813-1320 9058131320। ਅਕਾਲੀ ਦਲ ਤੇ ਭਾਜਪਾ ਵਿਚਾਲੇ ਕਹਿੰਦੇ ਗੱਠਜੋੜ ਦੀ ਸਹਿਮਤੀ ਹੋ ਸਕਦੀ ਹੈ?
1: ਬਿਲਕੁਲ ਬਿਲਕੁਲ ਬਿਲਕੁਲ ਅਰਸ਼ ਭਾਜੀ, ਬਹੁਤ ਲੰਬੇ ਅਰਸੇ ਤੋਂ ਇਹ ਗੱਲਾਂ ਚਰਚਾ ਆਪਾਂ ਬਹੁਤ ਵਾਰੀ ਕੀਤੀ ਆ। ਮੈਨੂੰ ਲੱਗਦਾ 2 ਸਾਲ ਪਹਿਲਾਂ ਵੀ ਆਪਾਂ ਇਹ ਚਰਚਾ ਕਰ ਚੁੱਕੇ ਹਾਂ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ, ਪਰ ਕਿਤੇ ਨਾ ਕਿਤੇ ਫਿਰ ਆਪਾਂ ਕਹਿੰਦੇ ਸੀ ਵੀ ਗੱਠਜੋੜ ਨਹੀਂ ਹੋਵੇਗਾ
0: ਜੀ,
1: ਇਹ ਹਮੇਸ਼ਾ ਰਹੀਆਂ ਖੁੰਡ ਚਰਚਾ ਬਣੀਆਂ। ਪਰ ਹੁਣ ਬੀਤੇ 2 ਦਿਨਾਂ ਤੋਂ ਅੰਦਰਲੇ ਸੂਤਰਾਂ ਤੋਂ ਪਤਾ ਲੱਗਿਆ ਕਿ ਚਰਚਾ ਜਿਹੜੀ ਇਹ ਬਣੀ ਸੀ ਇਹ ਸਹਿਮਤੀ ਹੋ ਚੁੱਕੀ ਆ। ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਤਿਆਰੀਆਂ ਤੇ ਆ। ਅਕਤੂਬਰ ਦੇ ਲਾਸਟ ਦੇ ਵਿੱਚ ਇਹ ਵੀ ਦੱਸਦੇ ਨੇ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਵੇਗਾ। ਤੇ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਕਿਹੜੀਆਂ ਕਿਹੜੀਆਂ ਹੁਣ ਸੀਟਾਂ ਤੋਂ ਅਕਾਲੀ ਦਲ ਲੜੇਗੀ ਤੇ ਕਿਹੜੀਆਂ ਕਿਹੜੀਆਂ ਸੀਟਾਂ ਤੋਂ ਭਾਜਪਾ ਆਪਣੇ ਬੰਦਿਆਂ ਨੂੰ, ਕੈਂਡੀਡੇਟਾਂ ਨੂੰ ਚੋਣ ਲੜਾਏਗੀ। ਪਰ ਗੱਲੀਏ ਖੁੰਡ ਚਰਚਾ ਨਹੀਂ ਰਹੀ ਅਰਸ਼ ਭਾਜੀ, ਪਰ ਇਸ ਦੀ ਇਹ ਵੀ ਦੱਸ ਦਿੰਦੇ ਆ, ਦਰਸ਼ਕਾਂ ਨੂੰ ਦੱਸ ਦਿੰਦੇ ਕਿ ਇਸ ਦੀ ਨਾ ਤਾਂ ਭਾਜਪਾ ਨੇ ਕੋਈ ਪੁਸ਼ਟੀ ਕੀਤੀ ਆ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪੁਸ਼ਟੀ ਕੀਤੀ ਹਾਲੇ ਤੀਕਰ ਵੀ ਭਾਈ ਇਹ ਅਸੀਂ ਗੱਠਜੋੜਾ। ਪਰ ਜਿਹੜੀਆਂ ਹੁਣ ਸਿਆਸੀ ਚਰਚਾਵਾਂ ਹੋ ਗਈਆਂ, ਪਹਿਲਾਂ ਸੀ ਖੁੰਡ ਚਰਚਾ ਵੀ ਪਿੰਡਾਂ ਵਿੱਚ ਬੈਠ ਕੇ ਬੰਦੇ ਕਹਿਣ ਲੱਗ ਗਏ, ਹੁਣ ਲੀਡਰਾਂ ਦੇ ਵਿੱਚ ਅੰਦਰ ਸਿਆਸੀ ਚਰਚਾਵਾਂ ਚੱਲ ਰਹੀਆਂ ਨੇ। ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਆ ਉਹ ਵੀ ਸਿਆਸੀ ਚਰਚਾ ਕਰ ਰਿਹਾ ਕਿ ਜੇਕਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਕਰਕੇ ਚੋਣ ਲੜਦੀ ਹੈ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰ ਜਿਹੜੀ ਪੰਜਾਬ ਦੇ ਵਿੱਚ ਫਿਰ ਤੋਂ ਮਜ਼ਬੂਤ ਕਰ ਜਾਵੇਗੀ। ਤੇ ਇਹ ਚਰਚਾਵਾਂ ਹੁਣ ਲੀਡਰਾਂ ਦੇ ਜਦੋਂ ਮੂੰਹੋਂ ਇਹ ਗੱਲਾਂ ਹੋਣ ਲੱਗ ਜਾਣ ਤਾਂ ਇਹ ਸਮਝ ਲਓ ਕਿ ਚਰਚਾਵਾਂ ਅੰਦਰਗਤੀ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਕਿ ਇਹਨਾਂ ਦਾ ਗੱਠਜੋੜ ਫਾਈਨਲ ਹੋ ਚੁੱਕਾ ਹੈ। ਗੁਪਤ ਮੀਟਿੰਗਾਂ ਹੋ ਰਹੀਆਂ ਨੇ, ਗੁਪਤ ਫੋਨ ਕਾਲਾਂ ਹੋ ਰਹੀਆਂ ਨੇ, ਆਪਸ ਵਿੱਚ ਮਿਲਣ ਦੇ ਟਾਈਮ ਰੱਖੇ ਜਾ ਰਹੇ ਆ ਭਾਜਪਾ ਨਾਲ। ਤੇ ਜਲਦ ਹੀ ਇਹ ਵੀ ਗੱਲ ਆਪਾਂ ਜਿੰਨੇ ਵਾਰ ਵੀ ਆਪਾਂ ਇਹ ਗੱਲ ਦੀ ਪੁਸ਼ਟੀ ਕੀਤੀ ਤੇ ਹਰ ਵਾਰੀ ਕਲੀਅਰ ਵੀ ਕੀਤੀ ਆ ਕਿ ਇਹ ਪੁਸ਼ਟੀ ਕਿਉਂ ਕਰ ਰਹੇ ਆ। ਪਰ ਇਹ ਗੱਲ ਦੱਸਦੇ ਨੇ ਕਿ ਅਕਤੂਬਰ ਦੇ ਲਾਸਟ ਮਹੀਨੇ ਦੇ ਵਿੱਚ ਅਕਾਲੀ ਦਲ ਤੇ ਜਿਹੜਾ ਭਾਜਪਾ ਇਹਨਾਂ ਦੀ ਗੱਠਜੋੜ ਹੋਵੇਗਾ, ਗੱਠਜੋੜ ਹੋ ਕੇ ਪੰਜਾਬ ਦੇ ਵਿੱਚ 2027 ਦੇ ਵਿੱਚ ਚੋਣ ਲੜੀ ਜਾਏਗੀ। ਪਰ ਅਰਸ਼ ਭਾਜੀ ਇਹ ਜ਼ਰੂਰੀ ਸੀ, ਗੱਠਜੋੜ ਵੀ ਜ਼ਰੂਰੀ ਸੀ ਜੇਕਰ ਅਕਾਲੀ ਦਲ ਨੇ ਆਪਣੇ ਪੈਰ ਇਸ ਸਮੇਂ ਮਜ਼ਬੂਤ ਕਰਨੇ ਆ, ਕਿਉਂਕਿ ਆਪਾਂ ਨੂੰ ਪਤਾ ਕਿ ਪਿੱਛੇ ਜਿਹੜੀ ਅਕਾਲੀ ਦਲ ਪੰਜਾਬ ਦੀ ਸੱਤਾ ਦੇ ਵਿਚ ਆਈ ਸੀ ਉਦੋਂ ਵੀ ਗੱਠਜੋੜ ਨਾਲ ਆਈ ਸੀ, ਜਿੰਨੇ ਵਾਰੀ ਵੀ ਅਕਾਲੀ ਦਲ ਆਈ ਆ ਗੱਠਜੋੜ ਨਾਲ ਹੀ ਆਈ, ਚਾਹੇ ਬਸਪਾ ਦੇ ਗੱਠਜੋੜ ਰਿਹਾ ਚਾਹੇ ਬੀਜੇਪੀ ਨਾਲ ਗੱਠਜੋੜ ਰਿਹਾ। ਪਰ ਗੱਲ ਇਹ ਹੈ ਜੀ ਇਸ ਟਾਈਮ ਬੀਜੇਪੀ ਦੀ ਵੀ ਉਹ ਕੰਡੀਸ਼ਨ ਨਹੀਂ ਪੰਜਾਬ ਦੇ ਵਿਚ, ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੰਡੀਸ਼ਨ ਆ ਪੰਜਾਬ ਦੇ ਵਿਚ। ਦੋਨਾਂ ਨੇ ਜੇਕਰ ਆਪਣੇ ਪੈਰ ਮਜ਼ਬੂਤ ਕਰਨੇ ਆ ਤਾਂ ਇਹਨਾਂ ਦੀ ਸਹਿਮਤੀ ਦੋਨਾਂ ਦੀ ਹੋਣੀ ਬਹੁਤ ਜ਼ਰੂਰੀ ਸੀ। ਇਸ ਕਰਕੇ ਗੱਠਜੋੜ ਦੀਆਂ ਪੂਰੀਆਂ ਉਮੀਦਾਂ ਪੂਰੀਆਂ ਤਿਆਰੀਆਂ ਅੰਦਰਗਤ ਹੋ ਚੁੱਕੀਆਂ, ਅੰਦਰਗਤ ਸਹਿਮਤੀ ਵੀ ਹੋ ਚੁੱਕੀ ਦੋਨਾਂ ਪਾਰਟੀਆਂ ਦੇ ਵਿਚ, ਤੇ ਅਕਤੂਬਰ ਦੇ ਲਾਸਟ ਮਹੀਨੇ ਲਾਸਟ ਦਿਨਾਂ ਦੇ ਵਿਚ ਤੁਹਾਨੂੰ ਇਹ ਵੀ ਖੁਲਾਸਾ ਕਰ ਦਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਚੁੱਕਿਆ। ਬਸ ਕੱਲੇ ਕੈਂਡੀਡੇਟ ਅਨਾਊਂਸ ਕਰਨੇ ਬਾਕੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੇ ਕਿਹੜੇ ਕਿਹੜੇ ਕੈਂਡੀਡੇਟ ਲੜਨਗੇ। ਪਰ ਇਸ ਟਾਈਮ ਇਹ ਸਥਿਤੀ ਜੇਕਰ ਹੁੰਦੀ ਆ ਅਰਸ਼ ਭਾਜੀ, ਇਹ ਸਥਿਤੀ ਜੇਕਰ ਬਣਦੀ ਆ ਤਾਂ ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਟੱਕਰ ਰਹਿ ਜਾਏਗੀ, ਜੋ ਕਾਂਗਰਸ ਉਮੀਦਾਂ ਸੋਚ ਰਹੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਨਾਲ ਸਾਡੀ ਟੱਕਰ ਰਹਿ ਜਾਏਗੀ। ਜੇਕਰ ਇਹ ਗੱਠਜੋੜ ਹੋ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਆਪਸ ਵਿਚ ਦੋਨਾਂ ਦੀ ਟੱਕਰ ਰਹਿ ਜਾਵੇਗੀ। ਕਾਂਗਰਸ ਮੈਨੂੰ ਇੰਝ ਲੱਗਦਾ ਪਿਆ ਕਿ ਕਾਂਗਰਸ ਕਿਤੇ ਨਾ ਕਿਤੇ ਬੈਕਫੁੱਟ ਤੇ ਜਾ ਸਕਦੀ।
0: ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਏਸ਼ੀਅਨ ਵਿਜ਼ਨ 11 ਤੋਂ ਲੈ ਕੇ 12 ਵਜੇ ਤੱਕ ਸਾਡੇ ਨਾਲ ਇਸ ਵੇਲੇ ਜਗਰਾਉਂ ਸ਼ਹਿਰ ਤੋਂ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਇਸ ਵੇਲੇ ਹਾਜ਼ਰ ਨੇ ਸਟੂਡੀਓ ਦੇ ਵਿਚ। ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1320 905-813-1320 ਦਿੱਲੀ ਤੱਕ ਪੰਜਾਬ ਦੇ ਖਜ਼ਾਨੇ ਵਿਚੋਂ ਕਿਵੇਂ ਜਾਂਦੀਆਂ ਨੇ ਤਨਖਾਹਾਂ? ਰਾਣਾ ਜੀ ਦੱਸੋ ਜ਼ਰਾ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਮੈਂ ਹੈਰਾਨੀ ਦੀ ਗੱਲ ਇਹ ਹੁੰਦੀ ਕਿ ਮਾਨ ਸਰਕਾਰ ਜਦੋਂ ਬਣਦੀ ਆ ਪੰਜਾਬ ਦੇ ਵਿਚ, ਹੋਂਦ ਵਿਚ ਆਉਂਦੀ ਆ, ਤਾਂ ਬਹੁਤ ਬਹੁਤ ਵੱਡੇ ਦਾਅਵੇ ਕੀਤੇ ਪੰਜਾਬ ਦੇ ਖਜ਼ਾਨੇ ਨੂੰ ਆਏ ਆ ਖਜ਼ਾਨੇ ਨੂੰ। ਮਾਨ ਸਾਹਿਬ ਉਹੀ ਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟਿਆ ਹੀ ਆ, ਪਰ ਕਹਿੰਦੇ ਹੁਣ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਨਹੀਂ ਦੇਵਾਂਗੇ ਚਾਹੇ ਜੋ ਮਰਜ਼ੀ ਹੋ ਜੇ। ਪਰ ਮੈਨੂੰ ਇੰਜ ਲੱਗਦਾ ਪਿਆ ਕਿ ਮਾਨ ਸਾਹਿਬ ਦੇ ਸਾਰੇ ਦੇ ਸਾਰੀਆਂ ਕਿਤੇ ਨਾ ਕਿਤੇ ਦਾਅਵੇ ਅਰਸ਼ ਭਾਜੀ ਝੂਠੇ ਸਾਬਤ ਹੋ ਜਾਂਦੇ ਜਦੋਂ ਐਸੀ ਸਥਿਤੀ ਸਾਹਮਣੇ ਆ ਜਾਂਦੀ ਆ। ਹੁਣ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿਚ ਜਿਹੜਾ ਰਸੋਈਆ ਲੱਗਿਆ ਹੋਇਆ, ਜਿਹੜਾ ਕਿਚਨ ਦਾ ਕੰਮ ਕਰਦਾ, ਘਰ ਦੇ ਵਿਚ ਸਫਾਈ ਦਾ ਕੰਮ ਕਰਦਾ, 85,000 ਰੁਪਇਆ ਹਰ ਮਹੀਨੇ ਪੰਜਾਬ ਦੇ ਖਜ਼ਾਨੇ ਚ ਉਸਦੇ ਖਾਤੇ ਦੇ ਵਿਚ ਜਾ।
0: ਅੱਛਾ,
1: ਹੁਣ ਇਹ ਦੇਖੋ ਵੀ ਦਿੱਲੀ ਅਰਵਿੰਦ ਕੇਜਰੀਵਾਲ ਦਾ ਮਕਾਨ ਆ, ਉੱਥੇ ਘਰ ਦੇ ਵਿਚ ਜਿਹੜਾ ਰਸੋਈਆ ਕੰਮ ਕਰਦਾ, ਉਸਦੀ ਤਨਖਾਹ 85,000 ਰੁਪਇਆ, ਉਹ ਵੀ ਪੰਜਾਬ ਦੇ ਖਜ਼ਾਨੇ ਚੋਂ। ਅਰਵਿੰਦ ਕੇਜਰੀਵਾਲ ਦੇ ਜਿਹੜਾ ਹੋਰ ਘਰ ਦੇ ਵਿਚ ਜਿੰਨੇ ਵੀ ਨੌਕਰ ਚਾਕਰ ਲੱਗੇ ਹੋਏ, ਸਾਰਿਆਂ ਦੀਆਂ ਤਨਖਾਹਾਂ ਪੰਜਾਬ ਦੇ ਖਜ਼ਾਨੇ ਚੋਂ। ਅਰਵਿੰਦ ਕੇਜਰੀਵਾਲ ਦੀ ਗੱਡੀ ਚ ਪੈਟਰੋਲ ਪੈਂਦਾ, ਡੀਜ਼ਲ ਪੈਂਦਾ, ਗੱਡੀਆਂ ਜਾਂਦੀਆਂ, ਉਹਦੀਆਂ ਜਿਹੜੇ ਸਾਰੇ ਬਿੱਲ ਉਹ ਪੰਜਾਬ ਦੇ ਖਜ਼ਾਨੇ ਚੋਂ। ਹੋਰ ਵੀ ਜਿਹੜੇ ਜਿਵੇਂ ਹੋਰ ਵੀ ਜਿਹੜੇ ਦਿੱਲੀ ਦੇ ਵੱਡੇ ਵੱਡੇ ਲੀਡਰ ਆ, ਵੱਡੇ ਵੱਡੇ ਮੰਤਰੀ, ਉਹਨਾਂ ਦੇ ਘਰਾਂ ਦੇ ਵਿਚ ਜਿੰਨੇ ਨੇਪਾਲੀ ਜਾਂ ਕੋਈ ਰਸੋਈਏ ਕੰਮ ਕਰਦੇ ਆ, ਖਾਣੇ ਦਾ ਕੰਮ ਬਣਾਉਣ ਦਾ ਕਰਦੇ ਆ, ਪਰੋਸਣ ਦਾ ਖਾਣੇ ਦਾ ਕੰਮ ਕਰਦੇ, ਉਹਨਾਂ ਦੀਆਂ ਤਨਖਾਹਾਂ ਵੀ ਪੰਜਾਬ ਦੇ ਖਜ਼ਾਨੇ ਚੋਂ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿੱਧਰ ਨੂੰ ਚੱਲ ਰਿਹਾ ਪੰਜਾਬ ਦਾ, ਮਾਨ ਸਰਕਾਰ ਕਿਹੜੇ ਰਾਹ ਤੇ ਲਿਜਾਣਾ ਚਾਹੁੰਦੀ ਪੰਜਾਬ। ਉਹ ਕਹਿੰਦੇ ਸੀ ਪੰਜਾਬ ਨੂੰ ਐਸਾ ਮਾਡਲ ਬਣਾਵਾਂਗੇ ਕਿ ਦੂਰੋਂ ਦੂਰੋਂ ਦੂਰੋਂ ਖੜਖੜ ਦੇਖਣਗੇ। ਮੈਨੂੰ ਲੱਗਦਾ ਦੇਖਣਗੇ ਜ਼ਰੂਰ, ਪਰ ਪੰਜਾਬ ਦਾ ਜਿਹੜਾ ਨੰਗ ਪੁਣਾ ਦਿਖਾਉਣਗੇ ਨਾ, ਇਹ ਪੰਜਾਬ ਦੇ ਹਾਲਾਤ ਇਹੋ ਜਿਹੇ ਕਰਕੇ ਜਾਣਗੇ ਕਿ ਦੁਨੀਆਂ ਦੇਖਣ ਦੀ ਗੱਲ, ਦੁਨੀਆਂ ਨੇ ਪਰੇ ਦੀ ਹੋ ਲੰਘਣਾ ਪੰਜਾਬ ਤੋਂ, ਕਿ ਯਾਰ ਪਰੇ ਦੀ ਹੋ ਕੇ ਲੰਘ ਜੀ ਪੰਜਾਬ ਤੋਂ। ਜਿਸ ਤਰੀਕੇ ਨਾਲ ਹਾਲਾਤ ਚੱਲ ਰਹੇ ਆ ਸਮੇਂ ਦੇ ਹਿਸਾਬ ਨਾਲ, ਮੈਂ ਉਸ ਸਮੇਂ ਦੀ ਗੱਲ ਕਰ ਰਿਹਾ, ਮੈਂ ਇਹ ਨੀ ਕਹਿੰਦਾ ਅੱਜ ਦੀ ਮੌਜੂਦਾ ਸਮੇਂ ਦੀ ਗੱਲ ਕਰੀਏ, ਤਾਂ ਮੌਜੂਦਾ ਸਮੇਂ ਦੇ ਵਿੱਚ ਤਨਖਾਹਾਂ, ਰਸੋਈਆਂ ਦੀਆਂ ਤਨਖਾਹਾਂ, ਜਿਹੜੇ ਰਸੋਈਏ ਬਣੇ ਹੋਏ ਆ, ਜਿਹੜੇ ਰੋਟੀ ਖਾਣਾ ਪਰੋਸਣ ਦੇ ਵਿੱਚ ਉਹਨਾਂ ਦੇ ਰੱਖੇ ਹੋਏ ਅਰਵਿੰਦ ਕੇਜਰੀਵਾਲ, ਉਹਨਾਂ ਦੀਆਂ ਤਨਖਾਹਾਂ ਪੰਜਾਬ ਦੇ ਖਜ਼ਾਨੇ ਚੋਂ ਜਾ ਰਹੀਆਂ।
0: ਕੀ ਬਾਤ ਹੈ!
1: ਜੇਕਰ ਜਿਹੜੇ ਜਿਹੜੇ ਮਾਨ ਸਾਹਿਬ ਦੇ ਭਗਤ ਆ, ਜੇਕਰ ਵੈਰੀਫਾਈ ਕਰਨਾ ਤਾਂ ਵੈਰੀਫਾਈ ਕਰ ਦੇਣ, ਪੰਜਾਬ ਦੇ ਖਜ਼ਾਨੇ ਦੀ ਲਿਸਟ ਅਸੀਂ ਵਟਸਐਪ ਤੇ ਵੀ ਪਾ ਦਾਂਗੇ, ਜਿਹੜੇ ਬੰਦਾ ਕਹੂਗਾ ਪੰਜਾਬ ਦੇ ਖਜ਼ਾਨੇ ਤੇ ਕਿਵੇਂ ਕਿਵੇਂ ਪੈਸਾ, ਉਹਨਾਂ ਨੂੰ ਜਾਂਦਾ
0: ਜੀ।
1: ਉਹਨਾਂ ਦਾ ਬਕਾਇਦਾ ਸਪੈਸ਼ਲ ਲਿਖਿਆ ਹੁੰਦਾ ਅਰਸ਼ ਭਾਜੀ, ਪੰਜਾਬ ਦੇ ਖਜ਼ਾਨੇ ਦਾ ਜੋ ਹਿਸਾਬ ਹੁੰਦਾ ਨਾ, ਤਾਂ ਉਹਦੇ ਤੇ ਲਿਖਿਆ ਜਾਂਦਾ। ਜਿਵੇਂ ਆਪਾਂ ਕੱਲ ਹਰਜੋਤ ਬੈਂਸ ਦੀ ਗੱਲ ਕੀਤੀ ਸੀ ਤਾਂ ਉਹਦੇ ਲਿਖਿਆ ਹੋਇਆ ਸੀ, ਚਾਹੇ ਹਰਜੋਤ ਬੈਂਸ ਜੀ ਕੈਨੇਡਾ ਵਿੱਚ ਸੀਗੇ ਬੈਠੇ ਹੋਏ, ਪਰ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਇਸ ਦਿਨਾਂ ਦੇ ਵਿੱਚ ਇਹ ਸਕੂਲ ਗਏ ਇੰਨਾ ਖਰਚਾ, ਇਸ ਦਿਨਾਂ ਦੇ ਵਿੱਚ ਫਲਾਨੀ ਜਗ੍ਹਾ ਵਿਜ਼ਿਟ ਕੀਤੀ ਇੰਨਾ ਖਰਚਾ, ਇਸ ਦਿਨਾਂ ਦੇ ਵਿੱਚ ਫਲਾਨੀ ਜਗ੍ਹਾ ਗਏ ਲੋਕਾਂ ਨੂੰ ਪਾਰਟੀ ਵਰਗੀਆਂ ਗਤੀਵਿਧੀਆਂ ਬਾਰੇ ਦੱਸਣ ਇੰਨਾ ਖਰਚਾ। ਉਹ ਸਾਰਾ ਖਰਚਾ ਪਾਇਆ ਹੋਇਆ ਸੀ, 25,000, 30,000, 40,000, ਉਹ ਸਾਰੇ ਖਰਚੇ ਪਾਏ ਹੋਏ ਸੀ, ਪਰ ਹਰਜੋਤ ਵੈਂਸੀ ਉਸ ਟਾਈਮ ਕੈਨੇਡਾ ਬੈਠੇ ਸੀ, ਉਸ ਦਿਨਾਂ ਦੇ ਵਿੱਚ ਜਿਹੜੇ ਖਰਚੇ ਪਾ ਰਹੇ ਸੀ ਪੰਜਾਬ ਦੇ ਖਜ਼ਾਨੇ ਤੇ। ਤੇ ਮਤਲਬ ਇਹੀ ਗੱਲ ਹੁਣ ਅਰਵਿੰਦ ਕੇਜਰੀਵਾਲ ਆ ਵੀ ਭਾਈ ਇਹਨਾਂ ਦੇ ਘਰ ਦੇ ਵਿੱਚ ਰਸੋਈਆ ਲੱਗਿਆ, ਉਹਦੀ ਤਨਖਾਹ ਇੰਨੀ ਆ, ਇੰਨੇ ਕੱਟੇ ਗਏ, ਜਿਹੜਾ ਫਲਾਨੇ ਮੰਤਰੀ ਦੇ ਘਰੇ ਰਸੋਈਆ ਲੱਗਿਆ ਉਹਦੀ ਤਨਖਾਹ ਜੀ 55,000 ਰੁਪਇਆ, 55,000 ਪੰਜਾਬ ਦੇ ਖਜ਼ਾਨੇ ਚੋਂ। ਹੁਣ ਮੈਨੂੰ ਇਹ ਇੱਕ ਸਮਝ ਨੀ ਆਉਂਦੀ, ਜੇਕਰ ਉਹਨਾਂ ਨੂੰ ਇੰਨੇ ਹੀ ਸ਼ੌਂਕ ਆ, ਅਰਵਿੰਦ ਕੇਜਰੀਵਾਲ ਨਾ ਤਾਂ MLA ਆ ਨਾ ਕੋਈ ਮੰਤਰੀ ਆ, ਪਰ ਉਹਨੂੰ ਇੰਨੀਆਂ ਸੁੱਖ ਸਹੂਲਤਾਂ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਮਿਲ ਰਹੀਆਂ? ਦੱਸਣ ਦਾ ਕਾਰਨ ਮਾਨ ਸਾਹਿਬ ਕੋਲੇ ਹੈ ਹੀ ਨੀ। ਮਾਨ ਸਾਹਿਬ ਇਸ ਸਵਾਲ ਤੇ ਚੁੱਪੀ ਵੱਟ ਲੈਂਦੇ ਆ ਤੇ ਫਿਰ ਉਹ ਕਹਿ ਦਿੰਦੇ ਕਿੱਕਲੀ ਪਾਤੀ, ਫਲਾਨਾ ਪਾਤਾ। ਕੱਲੀਆਂ ਕਿੱਕਲੀਆਂ ਪਾਉਣ ਨਾਲ ਪੰਜਾਬ ਨੀ ਚੱਲਦਾ, ਪੰਜਾਬ ਪ੍ਰਤੀ ਸੀਰੀਅਸ ਹੋਣਾ ਪੈਂਦਾ, ਕੱਲੇ ਚੁਟਕਲੇ ਨਾਲ ਪੰਜਾਬ ਨੀ ਚੱਲਦਾ। ਵੀ ਇੱਕੋ ਹੀ ਗੱਲ, ਤੁਸੀਂ ਤੀਰ ਛੱਡਤਾ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ, ਦੱਬਦਾ ਕਿਤੇ ਆ, ਉਹ ਕਰਤਾ, ਇਹ ਸਾਰੀਆਂ ਚੀਜ਼ਾਂ ਨਾਲ ਪੰਜਾਬ ਨਹੀਂ ਚੱਲਦਾ। ਪੰਜਾਬ ਦੇ ਵਿੱਚ ਅੱਜ ਤੁਹਾਨੂੰ ਚਲਾਉਣ ਲਈ ਪੰਜਾਬ ਨੂੰ ਡਿਵੈਲਪਮੈਂਟ ਦੀ ਲੋੜ ਆ, ਪੰਜਾਬ ਨੂੰ ਉੱਚਾ ਚੱਕਣ ਦੀ ਲੋੜ ਆ। ਇਹ ਨਹੀਂ ਕਿ ਪੰਜਾਬ ਦੇ ਖਰਚੇ ਤੇ ਤੁਸੀਂ ਲੋਕੀ ਹੋਰ ਐਸ਼ ਕਰਨ। ਮਾਨ ਸਾਹਿਬ ਦੇ ਘਰੇ ਰਸੋਈਆ ਲੱਗਿਆ, ਮੈਂ ਕਹਿੰਦਾ ਬਿਲਕੁਲ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਜਾਣੀ ਚਾਹੀਦੀ ਆ। ਮਾਨ ਸਾਹਿਬ ਦੇ ਕੋਈ ਗੱਡੀ ਚ ਤੇਲ ਪੈਣਾ ਪੰਜਾਬ ਦੇ ਖਜ਼ਾਨੇ ਚੋਂ ਪੈਣਾ ਚਾਹੀਦਾ, ਕਿਉਂਕਿ ਸਾਡੇ ਪੰਜਾਬ ਦਾ ਰਾਜਾ, ਉਹ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਚਲਾਉਣ ਵਾਲਾ। ਪਰ ਜੇਕਰ ਦਿੱਲੀ ਦੇ ਵਿੱਚ ਜਾ ਕੇ ਨੇਪਾਲੀਆਂ ਦੀਆਂ ਤਨਖਾਹਾਂ, ਰਸੋਈਆਂ ਦੀਆਂ ਤਨਖਾਹਾਂ, ਖਾਣੇ ਦੀਆਂ ਤਨਖਾਹਾਂ, ਮੰਤਰੀਆਂ ਦੇ ਹੋਰ ਜਿਹੜੇ ਖਰਚੇ, ਉਹ ਦਿੱਲੀ ਪੰਜਾਬ ਦੇ ਖਜ਼ਾਨੇ ਤੇ ਪੈਣਗੇ, ਤਾਂ ਫਿਰ ਸਭ ਤੋਂ ਮਾੜੀ ਗੱਲ ਆ ਪੰਜਾਬ ਮਾਨ ਸਰਕਾਰ ਵਾਸਤੇ। ਹੁਣ ਆਪਾਂ ਨੂੰ ਪਤਾ ਕਿ ਗੈਤਰੀ ਬਸਨੋਈ ਦੇ ਦਿੱਲੀ ਦੇ ਵਿੱਚ ਵੀ ਖਰਚੇ ਮਾਨ ਸਾਹਿਬ ਚੱਕਦੇ ਪਏ ਆ। ਮਨੀਸ਼ ਸਿਸੋਦੀਆ ਜੀ ਜਿਹੜੇ ਅੱਜ ਇੱਥੇ ਕੁਛ ਵੀ ਨਹੀਂ, ਉਹਨਾਂ ਦੇ ਖਰਚੇ ਕੌਣ ਚੱਕ ਰਿਹਾ? ਮਾਂ ਪੰਜਾਬ ਦਾ ਖਜ਼ਾਨਾ, ਇਹਨਾਂ ਦੇ ਖਰਚੇ ਪੰਜਾਬ ਦਾ ਖਜ਼ਾਨਾ ਕੌਣ ਚੱਕੇ? ਗੱਲ ਤਾਂ ਸਵਾਲ ਇੱਥੇ ਉੱਠਦੇ ਆ, ਪੰਜਾਬ ਦੇ ਮੰਤਰੀਆਂ ਦੇ ਪੰਜਾਬ ਦਾ ਖਜ਼ਾਨਾ ਖਾਤੇ ਚੱਕੂਗਾ? ਕਿਉਂਕਿ ਉਹਨਾਂ ਨੇ ਪੰਜਾਬ ਦੇ ਮੰਤਰੀ ਆ, ਸਾਡੇ ਪੰਜਾਬ ਲਈ ਕੋਈ ਚੰਗਾ ਲੈ ਕੇ ਕਰਨਗੇ, ਸਾਡੇ ਪੰਜਾਬ ਲਈ ਕੋਈ ਚੰਗਾ ਲੈ ਕੇ ਵਧੀਆ ਤਰੀਕੇ ਨਾਲ ਸਾਡੇ ਪੰਜਾਬ ਨੂੰ ਅੱਗੇ ਵਧਾਉਣਗੇ। ਪਰ ਸਾਨੂੰ ਤਾਂ ਦਿੱਲੀ ਵਾਲਿਆਂ ਦੇ ਕੋਈ ਭਾਰ ਨਹੀਂ, ਅਸੀਂ ਤਾਂ ਦਿੱਲੀ ਵਾਲਿਆਂ ਨੂੰ ਵੋਟਾਂ ਵੀ ਨਹੀਂ ਪਾਈਆਂ, ਨਾ ਦਿੱਲੀ ਵਾਲੇ ਇੱਥੇ ਆ ਕੇ ਚੋਣ ਲੜੇ ਆ।
0: ਸਾਡੇ ਨਾਲ ਕੁਛ ਕਾਲਰ ਸਨ, ਦੁਬਾਰਾ ਕਾਲ ਕਰ ਲਓ ਕਾਲਰ 905-813-1320 ਤੁਸੀਂ ਆਪਣੇ ਵਿਚਾਰ ਔਨ ਦੀ ਏਅਰ ਰੱਖ ਸਕਦੇ ਹੋ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੋਂ। ਤੁਸੀਂ 1320 AM ਤੇ ਇਸ ਵੇਲੇ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਵ ਨੇ ਜੀ, ਤੁਸੀਂ ਉਹਨਾਂ ਦੀ ਗੱਲਾਂ ਬਾਤਾਂ ਨੂੰ ਪਸੰਦ ਕਰ ਰਹੇ ਹੋ। ਆਖਰੀ ਸਵਾਲ ਫਿਰ ਆਪਾਂ ਕਰਾਂਗੇ ਵਾਇੰਡ ਅਪ ਸੈਗਮੈਂਟ ਨੂੰ। ਸੁਖਪਾਲ ਖਹਿਰਾ ਜੀ ਦੀ ਗੱਲਬਾਤ ਕਰੀਏ ਰਾਣਾ ਜੀ, ਤੇ ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਵਾਂ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਬੀਤੇ ਦਿਨ ਉਹਨਾਂ ਨੇ ਗੈਤਰੀ ਬਿਸ਼ਨੋਈ ਨੂੰ ਲੈ ਕੇ ਵੱਡੇ ਟਿੱਪਣੀਆਂ ਕੀਤੀਆਂ, ਪਰ ਇੱਥੇ ਮੈਂ ਫਿਰ ਤੋਂ ਇਹ ਨੀ ਮੈਂ ਕਹਿੰਦਾ ਕਿ ਸੁਖਪਾਲ ਖਹਿਰਾ ਸਹੀ ਹੈ। ਕਈ ਲੋਕਾਂ ਨੇ ਕਹਿਣਾ ਕਿ ਬੇ ਫਿਰ ਮਾਨ ਸਾਹਿਬ ਤੇ ਕੱਟ ਲਾ ਰਿਹਾ, ਪਰ ਗੱਲ ਇਹ ਆ ਬਈ ਇੱਥੇ ਇਹ ਨੀ ਮੈਂ ਕਹਿੰਦਾ ਸੁਖਪਾਲ ਖਹਿਰਾ ਨੂੰ ਇੱਕ ਲੇਡੀਜ਼ ਵਾਸਤੇ ਨਹੀਂ, ਐਸੇ ਸ਼ਬਦ ਨਹੀਂ ਵਰਤਣੇ ਚਾਹੀਦੇ।
0: ਇੱਕ ਕਾਲ ਲੈ ਲਈ ਰਾਣਾ ਜੀ, ਆਪਾਂ ਕਾਲ ਲੈ ਲਈ ਕਿ ਕਾਫੀ ਟਾਈਮ ਤੋਂ ਹੋਲਡ ਕਰ ਰਹੇ ਸੀ, ਦੁਬਾਰਾ ਕਾਲ ਕਰ ਰਹੇ ਸੀ, ਆਪਾਂ ਦੁਬਾਰਾ ਲੈ ਲਈ, ਫਿਰ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਕਾਲਰ।
2: ਸਤਿ ਸ੍ਰੀ ਅਕਾਲ ਵੀਰਾਂ ਨੂੰ।
0: ਸਤਿ ਸ੍ਰੀ ਅਕਾਲ ਜੀ।
2: ਚਾਵਲਾ ਸਾਹਿਬ, ਰਾਣਾ ਸਾਹਿਬ ਕਹਿੰਦੇ ਆ ਕੇਜਰੀਵਾਲ ਕੋਈ ਅਹੁਦਾ ਨੀ ਗਾ, ਵਿਚਾਰੇ ਕੀ ਕਰਨ? ਦੇਖੋ ਉਹਨੇ ਚੋਣ ਲੜੀ ਦਿੱਲੀ ਤੋਂ, ਹਰ ਗਏ ਵਿਚਾਰੇ, ਕੋਈ ਰਹਿਣ ਨੂੰ ਜਗ੍ਹਾ ਨੀ ਹੈਗੀ, ਹੁਣ ਜਗ੍ਹਾ ਲੱਭਦੇ ਸਹਿਤ ਹੈ। ਹੁਣ ਪੰਜਾਬ ਸਰਕਾਰ ਤੇ ਕਰਨੀ ਜੀ, ਹੁਣ ਕੀ ਕਰਨਾ? ਉਹ ਭਗਤ ਕਰਨੀ ਹੈ ਕੌਮੀ ਪ੍ਰਧਾਨ ਆ, ਉਹ ਹੁਣ ਕੀ ਕਰਨ? ਆਪੇ ਜਦੋਂ ਦੂਜੀ ਸਰਕਾਰ ਲੇਖਾ ਜੋਖਾ ਲਾਉਗੀ, ਵਿਚਾਰੇ ਕੀ ਕਰਨ? ਲੁਕਦੇ ਫਿਰਦੇ। ਥੈਂਕ ਯੂ ਜੀ,
0: ਥੈਂਕ ਯੂ ਜੀ। ਰਾਣਾ ਜੀ ਪਲੀਜ਼ ਕੰਟੀਨਿਊ।
1: ਬਿਲਕੁਲ ਜੀ, ਸੁਖਪਾਲ ਖਹਿਰਾ ਨੂੰ ਚਾਹੇ, ਬਿਲਕੁਲ ਚਾਹੇ, ਸੁਖਪਾਲ ਖਹਿਰਾ ਜੀ ਬੜੀ ਵੱਡੀ ਸੀਨੀਅਰ ਲੀਡਰ ਆ ਤੇ ਕਾਂਗਰਸ ਦੇ ਵਿੱਚ, ਪਰ ਜਿਹੜੇ ਸ਼ਬਦ ਇੱਕ ਔਰਤ ਲਈ ਵਰਤਣੇ ਚਾਹੀਦੇ ਸੀ ਉਹ ਨਹੀਂ ਵਰਤੇ, ਉਹਨਾਂ ਨੇ ਆਪਣੇ ਕਹਿਣੇ ਤੋਂ ਬਾਹਰ ਹੋ ਗਏ, ਚਾਹੇ ਔਰਤ ਨੇ ਉਹਨਾਂ ਲਈ ਗਲਤ ਸ਼ਬਦ ਵਰਤੇ। ਮੈਨੂੰ ਪਤਾ, ਆਪਾਂ ਨੂੰ ਸਭ ਨੂੰ ਪਤਾ ਕਿ ਗੈਤਰੀ ਬਿਸ਼ਨੋਈ ਨੇ ਕਿਸ ਤਰੀਕੇ ਨਾਲ ਬਕਵਾਸ ਕਰੋ ਵੀ ਸ਼ਬਦ ਕਹਿਤਾ, ਬਕਵਾਸ ਕਰ ਰਹੇ ਆ, ਤੇ ਗੱਲ ਇਹ ਆ ਵੀ ਜਿਹੜੇ ਸੁਖਪਾਲ ਖਹਿਰਾ ਨੇ ਸ਼ਬਦ ਵਰਤੇ ਉਹ ਵੀ ਕਿਤੇ ਨਾ ਕਿਤੇ ਗਲਤ ਸੀ। ਇਸ ਨੂੰ ਲੈ ਕੇ ਜਿਹੜਾ ਸਾਈਬਰ ਸੈੱਲ ਵੱਲੋਂ ਇੱਕ ਸੁਖਪਾਲ ਖਹਿਰਾ ਤੇ ਪਰਚਾ ਦਰਜ ਕਰ ਦਿੱਤਾ ਗਿਆ, ਜਿਹੜਾ ਇੱਕ ਔਰਤ ਨੂੰ ਗਲਤ ਲਫ਼ਜ਼ ਯੂਜ਼ ਕਰਨੇ, ਇੱਕ ਔਰਤ ਨੂੰ ਗਲਤ ਬੋਲਣਾ, ਟਿੱਪਣੀ ਕੀਤੀ ਗਈ ਇੱਕ ਔਰਤ ਦੇ ਕਿਰਦਾਰ ਤੇ, ਉਸਦੇ ਕੈਰੀਅਰ ਤੇ ਬਿਨਾਂ ਦੇਖੇ ਨੂੰ ਟਿੱਪਣੀ ਕਰਨਾ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਈਬਰ ਸੈੱਲ ਵੱਲੋਂ ਸੁਖਪਾਲ ਖਹਿਰਾ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜੇਕਰ ਸੁਖਪਾਲ ਖਹਿਰਾ ਤੇ ਪਰਚਾ ਦਰਜ ਹੋਇਆ ਅਰਸ਼ ਭਾਜੀ, ਤਾਂ ਔਰਤ ਨੇ ਵੀ ਕੋਈ ਲਿਹਾਜ਼ ਨੀ ਕੀਤੀ ਬੰਦੇ ਦੀ,
0: ਬਿਲਕੁਲ,
1: ਤੇ ਔਰਤ ਨੇ ਵੀ ਬਰਾਬਰ ਕਾਰਵਾਈ ਬਣਦੀ ਸੀ ਨਾ, ਤੇ ਜਿਵੇਂ ਗੈਤਰੀ ਬਿਸ਼ਨੋਈ ਨੇ ਕਿਹਾ ਸੀ ਕਿ ਮੈਂ ਤੈਨੂੰ ਪਰਚਾ ਦਰਜ ਕਰਾਊ, ਤੈਨੂੰ ਜੇਲ ਚ ਭੇਜੂ, ਤੇ ਇਹਦਾ ਮਤਲਬ ਇਹ ਵੀ ਦਬਦਬਾ ਚੱਲ ਗਿਆ ਗੈਤਰੀ ਬਿਸ਼ਨੋਈ ਦਾ, ਇਹਦਾ ਮਤਲਬ ਤਾਂ ਇਸ ਸਾਫ਼ ਸਪਸ਼ਟ ਹੋ ਰਿਹਾ ਕਿ ਗੈਤਰੀ ਬਿਸ਼ਨੋਈ ਤਾਂ ਪਹਿਲਾਂ ਹੀ ਚੈਲੰਜ ਕਰਤਾ ਸੀ ਕਿ ਮੈਂ ਤੈਨੂੰ ਜੇਲ ਭੇਜੂ, ਮੈਂ ਤੇਰੇ ਤੇ ਪਰਚਾ ਦਰਜ ਕਰਾਊ, ਤੇ ਉਹਨੇ ਪਰਚਾ ਦਰਜ ਵੀ ਕਰਾਤਾ, ਤੇ ਹੁਣ ਜੇਲ ਚਲੋ ਉਹ ਅਗਲਾ ਪ੍ਰੋਸੈਸ ਆ, ਜੇਲ ਜਾਂਦਾ ਜਾਂ ਨਹੀਂ ਜਾਂਦਾ, ਪਰ ਮੁਕੱਦਮਾ ਤਾਂ ਦਰਜ ਹੋ ਗਿਆ ਨਾ। ਪਰ ਗੱਲ ਇਹ ਆ ਕਿ ਆਪਣੇ ਨਾ ਆਸ ਪਾਸ ਸਿੱਖ ਕੌਮ ਦੇ ਵਿੱਚ ਔਰਤ ਨੂੰ ਵੱਡਾ ਦਰਜਾ ਦਿੱਤਾ
0: ਗਿਆ,
1: ਔਰਤ ਦਾ ਸਨਮਾਨ ਕੀਤਾ ਗਿਆ, ਚਾਹੇ ਉਹ ਜਿਸ ਤਰੀਕੇ ਨਾਲ ਮਰਜ਼ੀ ਆ, ਔਰਤ ਨੂੰ ਇੱਕ ਔਰਤ ਹੀ ਸਮਝਿਆ ਗਿਆ। ਜਗਤ ਜਨਨੀ ਵੀ ਕਿਹਾ ਗਿਆ, ਸਾਡੇ ਗੁਰੂ ਨਾਨਕ ਨੇ ਕਿਹਾ। ਗੱਲ ਇਹ ਸੀ ਕਿ ਕਦੋਂ ਵੀ ਇੱਕ ਨਾ ਆਪਣੇ ਨਾ ਪੰਜਵੀਂ ਕਲਾਸ ਦੇ ਵਿੱਚ ਨਾ ਸਾਨੂੰ ਪੰਜਾਬੀ ਦੇ ਵਿੱਚ ਇੱਕ ਪ੍ਰਸ਼ਨ ਆਉਂਦਾ ਨੀ ਕਿ ਪਹਿਲਾਂ ਤੋਲੋ ਫਿਰ ਬੋਲੋ,
3: ਫਿਰ ਬੋਲੋ।
1: ਤੇ ਕੋਈ ਵੀ ਸ਼ਬਦ ਆਪਾਂ ਨੂੰ ਬਹੁਤ ਸਾਰੇ ਪਤਾ ਵੀ ਚਾਹੀਏ ਲੀਡਰ ਆ ਚਾਹੇ ਜਿੱਡੀ ਜਿੱਡੀ ਮਰਜ਼ੀ ਡੈਜੀਨੇਸ਼ਨ ਆ ਜਿੰਨੇ ਜਿੰਨੇ ਮਰਜ਼ੀ ਅਹੁਦਿਆਂ ਤੇ ਬੈਠੇ ਆ, ਇਹ ਬਹੁਤ ਵਾਰੀ ਆਪਣੇ ਆਪ ਤੋਂ ਬਾਹਰ ਹੋਏ ਹੋਏ ਦੇਖੇ ਆਪਾਂ, ਚਾਹੇ ਵਿਧਾਨ ਸਭਾ ਦੇ ਵਿੱਚ ਦੇਖੀਏ ਆਪਾਂ ਨੂੰ ਪਤਾ ਹੀ ਆ ਕਿ ਚੀਮਾ ਸਾਹਿਬ ਥਾਪੀਆਂ ਮਾਰਦੇ ਸੀ, ਆਜੋ ਬਾਹਰ ਦੇਖ ਲੈਂਦੇ ਆ, ਆਜੋ ਬਾਹਰ ਦੇਖ ਲੈਂਦੇ ਆ, ਹੁਣ ਉਹੀ ਚੀਮਾ ਸਾਹਿਬ ਆਪਣੀ ਜਾਨ ਬਚਾਉਣ ਲਈ ਭੱਜੇ ਫਿਰਦੇ। ਕਦੇ ਵੀ ਆਪਣੇ ਹੋਸੇ ਤੋਂ ਬਾਹਰ ਹੋ ਕੇ ਕਦੇ ਵੀ ਕਿਸੇ ਸ਼ਬਦਾਂ ਦੀ ਗਲਤ ਪ੍ਰਯੋਗ ਨਹੀਂ ਕਰਨਾ ਚਾਹੀਦਾ, ਚਾਹੇ ਉਹ ਗਾਇਤਰੀ ਬਿਸ਼ਨ ਹੋਈ ਸੀ ਜਿਨ੍ਹਾਂ ਨੇ ਗਲਤ ਸ਼ਬਦ ਯੂਜ ਕੀਤੇ, ਇਧਰ ਸੁਖਪਾਲ ਖਹਿਰੇ ਨੇ ਵੀ ਢਿੱਲ ਨਹੀਂ ਕੀਤੀ, ਇਹਨਾਂ ਨੇ ਵੀ ਇੱਕ ਔਰਤ ਦਾ ਲਿਹਾਜ਼ ਨਹੀਂ ਕੀਤਾ ਕਿ ਇੱਕ ਔਰਤ ਆ, ਔਰਤ ਕੋ ਠੀਕ ਆ ਔਰਤ ਦਾ ਸਨਮਾਨ ਵੀ ਬਣਦਾ ਔਰਤ ਨੂੰ ਜੋ ਮਰਜ਼ੀ ਕਿਹਾ ਜਾਵੇ, ਪਰ ਗੱਲ ਇਹ ਆ ਵੀ ਕੁਛ ਕੁ ਸ਼ਬਦ ਇਹ ਸੀ ਜਿਹੜੇ ਨਹੀਂ ਬੋਲਣੇ ਚਾਹੀਦੇ, ਜਿਵੇਂ ਉਹਨਾਂ ਨੇ ਕਿਹਾ ਕਿ ਹੋਟਲ ਚ ਰਹੇ, ਮੈਨੂੰ ਪਤਾ ਮਨੀਸ਼ੋਦੀਆ ਨਾਲ ਕਿਵੇਂ ਚੱਲ ਰਹੇ ਆ, ਕਿਵੇਂ ਰਹਿ ਰਹੇ ਆ, ਕੇਕ ਕੱਟਿਆ ਗਿਆ, ਇਹ ਚੀਜ਼ਾਂ ਜੱਜ ਜ਼ਾਹਰ ਨਹੀਂ ਕਰਨ ਵਾਲੇ, ਚਾਹੇ ਬਿਲਕੁਲ ਜੋ ਹੈ ਅਗਲੇ ਦੀ ਪ੍ਰਾਈਵੇਸੀ ਅਗਲੇ ਦੀ ਲਾਈਫ ਆ, ਉਹ ਆਪਣੇ ਢੰਗ ਨਾਲ ਜੀਣਾ ਚਾਹੁੰਦੇ ਆ, ਪਰ ਜਿਸ ਤਰੀਕੇ ਨਾਲ ਇਹ ਜੱਗ ਜ਼ਾਹਰ ਕੀਤੀਆਂ ਤਾਂ ਇਸ ਦਾ ਖਮਿਆਜਾ ਸੁਖਪਾਲ ਖਹਿਰਾ ਨੂੰ ਜ਼ਰੂਰ ਭੁਗਤਣਾ ਪਿਆ, ਮੁਕੱਦਮਾ ਦਰਜ ਹੋ ਚੁੱਕਿਆ ਸੁਖਪਾਲ ਖਹਿਰਾ ਤੇ, ਹੁਣ ਅਗਲਾ ਇਹ ਹੋਵੇਗਾ ਕਿ ਸੁਖਪਾਲ ਖਹਿਰਾ ਦੀ ਕੀ ਗ੍ਰਿਫਤਾਰੀ ਹੈ, ਇਸ ਦੇ ਵਿੱਚ ਨਾਨ ਅਵੇਲੇਬਲ ਡਿਫੈਂਸ ਹੈ ਜਾਂ ਅਵੇਲੇਬਲ ਡਿਫੈਂਸ ਹੈ,
0: ਆਉਣ ਵਾਲਾ ਪ੍ਰੋਸੈਸ ਦੱਸੋ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਕਰਦੇ ਕੱਲ ਨੂੰ ਗੱਲਬਾਤ, ਥੈਂਕ ਯੂ ਸੋ ਮਚ, ਜੁੰਦੇ ਵਾਜ਼ੇ ਰਹੋ, ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ, ਤੁਸੀਂ ਇਸ ਵੇਲੇ ਇਹਨਾਂ ਦੀ ਗੱਲਬਾਤ ਸੁਣਿਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਕਤ ਇੱਕ ਨਿੱਕੀ ਜੀ ਬ੍ਰੇਕ ਦਾ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ 1320 AM ਤੇ। ਅਕਤੂਬਰ 26 ਨੂੰ ਹੋਣ ਜਾ ਰਹੀਆਂ ਨੇ ਇਲੈਕਸ਼ਨ ਤੇ ਬਾਈ ਜੀ ਜ਼ਰੂਰ ਵੋਟ ਪਾਇਓ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਆਫ਼ ਬ੍ਰੈਂਪਟਨ ਵੱਲੋਂ ਹੈ।
5: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ 1 ਕਿਚਨ ਐਂਡ ਬਾਥ ਇੰਕ ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ 1 ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰ ਜੁਨਟ 34 ਬ੍ਰੈਂਪਟਨ ਔਰਕਾ 9054580075 9054580075 ਮੇਪਲ 1 ਕਿਚਨ ਐਂਡ ਬਾਥ ਇੰਕ।

0: महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: हाय, मेरे तो पैर ही पुंजे नहीं लग रहे, मेरी निक्की भैन का व्याह, मैं तो अपने सारे चा पूरे करांगी।
3: क्यों नहीं चन करे, कहे तो सिर तो पैर तक सोने चमड़ा दें।
2: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
3: हां, नाले मैं साड़ी दियां बाहां भी तां मिंगियां करनियां ने, 12 चूड़ियां ओनू भी ले दांगे।
2: तो मेरे जीजे ली घड़ी?
3: आहो, अशोक ज्वेलर कोले रेडो दियां, रोलेक्स दियां सारियां घड़ियां हुंदियां ने।
2: चलो फिर छेती चलो, अशोक ज्वेलर 7198 पेट्रोल माल्टन इन अशोक प्लाजा, फोन नंबर है 9056714290।
4: सियाने कहंदे ने व्याह दा लड्डू जो खाए ओ पछताए, जो ना खाए ओ भी पछताए,
5: पर एक लड्डू खा के कोई नहीं पछताउंदा, ओ है जी स्वीट महल दा लड्डू,
4: जिस विच है प्यार दी मिठास, कई सालां दा विश्वास, खालस समग्री नाल तैयार ताजिया मिठाइयां अते खाने,
6: थोड़ा खाओ वधिया खाओ, स्वीट महल नाल जश्न मनाओ।
7: या आज ही पहुंचो 680 रेक्सडेल बुलेवार्ड, यूनिट 9, नियर हाईवे 427, 416-679-9191।
8: नवरात्रि स्पेशल अनोखा अंदाज दी स्पेशल सेल लगन जा रही है, लेडीज मेंस पार्टी वेयर, ब्राइडल लहंगास, सूट्स, साड़ीज, कुर्तीज, अनस्टिच्ड सूट मटेरियल लेना होवे ते आज ही आओ, सूट्स ते ड्रेसेस कस्टमाइज भी करवा सकते हो। नवरात्रि स्पेशल घाघरा चोली जस्ट $50, मोर देन 20 इयर्स ऑफ एक्सपीरियंस, मेंशन CJMR एंड गेट 20% ऑफ ऑन एवरी ड्रेस। अनोखा अंदाज, 6101 मेफील्ड रोड, यूनिट 3, ब्रैम्पटन। कॉल 905-794-4005।
9: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਮਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਮਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030, 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
10: ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
11: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
12: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
13: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
12: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। समोसा एंड स्वीट फैक्ट्री।
14: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
9: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਲਗਾਤਾਰ ਤੇ ਸਾਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੀ ਮਹਿਫਿਲ ਇਸੇ ਹੀ ਸਟੇਸ਼ਨ ਤੇ ਸਾਨੂੰ ਤੁਸੀਂ ਸੁਣਿਆ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਮੰਡੇ ਟੂ ਸੰਡੇ ਆਪ ਪੇਸ਼ ਕਰ ਸਕਦੇ ਹੋ, ਭਾਵ ਤੁਸੀਂ 1320 ਨੂੰ ਐਜ਼ ਅ ਕਰੀਅਰ ਵੀ ਬਣਾ ਸਕਦੇ ਹੋ। ਤੁਸੀਂ ਕਹੋਗੇ ਅਰਸ਼ ਜੀ ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਹੋਸਟਿੰਗ ਕਰਨਾ ਚਾਹੁੰਦੇ ਹੋ, ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਤੁਹਾਡੇ ਵਿੱਚ ਕਲਾ ਹੈ ਕਿ ਯਾਰ ਮੈਂ ਹੋਸਟਿੰਗ ਕਰਨਾ ਚਾਹੁੰਦਾ, ਮੇਰੇ ਵਿੱਚ ਉਹ ਆਵਾਜ਼ ਹੈ, ਮੇਰੇ ਵਿੱਚ ਉਹ ਲਹਿਜ਼ਾ ਹੈ, ਮੇਰੇ ਵਿੱਚ ਉਹ ਟੈਲੈਂਟ ਹੈ, ਬਈ ਉਸ ਟੈਲੈਂਟ ਨੂੰ ਛੁਪਾਓ ਨਾ, ਉਸ ਟੈਲੈਂਟ ਨੂੰ ਤੁਸੀਂ ਸਾਡੇ ਕੋਲੋਂ ਲੈ ਕੇ ਆਓ, ਅਸੀਂ ਉਸ ਟੈਲੈਂਟ ਦਾ ਸਤਿਕਾਰ ਕਰਾਂਗੇ, ਸਾਨੂੰ ਬੜੀ ਖੁਸ਼ੀ ਹੋਵੇਗੀ, ਬਿਕਾਜ਼ ਅਸੀਂ ਵਾਕਿਆ ਹੀ ਗਾਇਜ਼ ਹੋਸਟ ਲੱਭ ਰਹੇ ਹਾਂ, ਬਿਕਾਜ਼ 1320 ਦੀ ਥੋੜੀ ਜਿਹੀ ਪ੍ਰੋਗਰਾਮਿੰਗ ਦੇ ਵਿੱਚ ਅਸੀਂ ਬਦਲਾਵ ਲੈ ਕੇ ਆਵਾਂਗੇ, ਨਾਲ ਦੀ ਨਾਲ ਜਿਹੜੇ ਜਿਹੜੇ ਵੀ ਹੋਸਟ ਆਪਣਾ ਅੰਦਾਜ਼ ਦੇ ਨਾਲ ਹੋਸਟਿੰਗ ਕਰਨਾ ਚਾਹੁੰਦੇ ਨੇ ਉਹ ਤਾਂ ਹੋਣਗੇ ਹੋਣਗੇ, ਕੁਛ ਜਿਹੜੇ ਸ਼ੋਜ਼ ਨੇ, ਬ੍ਰੋਕਰਡ ਪ੍ਰੋਗਰਾਮਿੰਗਸ ਨੇ, ਉਹ ਆਪਾਂ ਬਹੁਤ ਜਲਦ ਅਨਾਊਂਸ ਕਰਾਂਗੇ, ਪਰ ਜਿਨ੍ਹਾਂ ਨੇ ਵੀ ਐਜ਼ ਅ ਹੋਬੀ ਨਹੀਂ, ਐਜ਼ ਅ ਪੈਸ਼ਨ, ਐਜ਼ ਅ ਹੋਸਟਿੰਗ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਜ਼ਰੂਰ ਕਾਲ ਕਰੋ।

We are looking for a host. Give us a call. Resume page to sannu 416-303-1515 te resume vi page sakde ho. chawlanewsnetwork@gmail.com te S pa dena ji chawlanewsnetwork@gmail.com te apne resume page deo. And je ho sakke ta WhatsApp te apna ek audio clip vi page sakde ho. Male, female, we are welcoming everybody on board. So we are looking for some technical team as well. Agar tusi cameraman ho, agar tusi technician ban ਨਾ ਚਾਹੁੰਦੇ ਹੋ ਅਗਰ ਤੁਹਾਡੇ ਕੋਲ ਐਕਸਪਰਟੀਜ਼ ਹੈ ਰੇਡੀਓ ਆਟੋਮੇਸ਼ਨ ਦੀ ਤਾਂ ਗਾਇਜ਼ ਮੇਰਾ ਨੰਬਰ ਇਹ ਆਪਾਂ ਜੋਬਸ ਕ੍ਰੀਏਟ ਕਰ ਰਹੇ ਹਾਂ ਜੀ ਇੱਥੇ ਸੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿੰਨਾ ਵੀ ਸਾਡਾ ਯੰਗ ਟੈਲੈਂਟ ਹੈ ਉਹ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਹੈ ਜੀ ਅਗੇਨ ਮੇਰਾ ਨੰਬਰ 416-303-1515 416-303-1515 10 ਅਤੇ 10 ਦੇ ਉੱਤੇ ਆਇਆ ਹੋਇਆ ਹੈ ਜੀ ਐਂਡ ਉਹਦੇ ਬਾਰੇ ਕਾਫੀ ਇਨਕੁਆਇਰੀਜ਼ ਆ ਰਹੀਆਂ ਨੇ ਜੀ ਤੁਸੀਂ ਅਗਰ ਉਸ ਕਹਿ ਲਓ ਕਿ ਯੂਨਿਟ ਦੇ ਵਿੱਚ ਉਸ ਪਲਾਜ਼ੇ ਦੇ ਵਿੱਚ ਆਪਣਾ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੋੜੀ ਖੁਮਨ ਸਾਹਿਬ ਦੇ ਹੈੱਡ ਆਫਿਸ ਤੇ ਕਾਲ ਕਰ ਸਕਦੇ ਹੋ 905-456-1010 ਤੇ ਤੁਸੀਂ ਡਾਇਰੈਕਟਲੀ ਵੀਰ ਗੋੜੀ ਖੁਮਨ ਸਾਹਿਬ ਨੂੰ ਕਾਲ ਕਰ ਸਕਦੇ ਹੋ ਐਂਡ ਸਾਡੇ ਕੋਲ 3.49 acres M2 ਜ਼ੋਨਿੰਗ ਲੈਂਡ ਮਿਲਟਨ ਦੇ ਵਿੱਚ ਵੈਰੀ ਟਿਕਾਣੇ ਤੇ ਆਈ ਹੋਈ ਹੈ ਜੀ ਇਹ ਐਕਸਕਲੂਸਿਵ ਸਾਡੇ ਕੋਲ ਹੀ ਹੈ ਜੀ ਇਹ ਕੱਲੀ ਲੈਂਡ ਹੈ ਪਰ ਜ਼ੋਨਿੰਗ M2 ਹੈ ਅਗਰ ਤੁਸੀਂ ਇਸ M2 ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ ਦੂਜੀ ਸਾਡੇ ਕੋਲ ਇੱਕ ਸ਼ਾਨਦਾਰ ਮਿਲਟਨ ਦੇ ਵਿੱਚ 8,000 square feet ਦੀ ਬਿਲਡਿੰਗ ਬ੍ਰੈਂਡ ਨਿਊ 8,000 square feet ਜਿਸ ਦੇ ਵਿੱਚ ਕ੍ਰਾਸ ਡਾਕਿੰਗ ਆ ਜਿਸ ਦੇ ਵਿੱਚ ਰਿਪੇਅਰ ਸ਼ਾਪ ਆ ਜਿਸ ਦੇ ਵਿੱਚ ਵੇਅਰ ਹਾਊਸਿੰਗ ਆ ਇਹ ਬ੍ਰੈਂਡ ਨਿਊ ਬਿਲਡਿੰਗ ਹੈ ਜੀ ਐਂਡ ਚਾਬੀਆਂ ਤੁਹਾਨੂੰ ਬਿਲਡਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜੀ 8,000 square feet 3.4 acres ਨੇ ਤੁਸੀਂ ਟਰੱਕ ਪਾਰਕ ਕਰ ਸਕਦੇ ਹੋ ਮਿਲਟਨ ਦੇ ਵਿੱਚ ਜਿੱਥੇ ਨਵਾਂ ਬਣ ਰਿਹਾ ਕੋਸਕੋ ਦੇ ਬਿਲਕੁਲ ਨਾਲ ਅਗਰ ਤੁਸੀਂ ਇਸ ਬਿਲਡਿੰਗ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਗਾਈਜ਼ ਗਿਵ ਮੀ ਅ ਕਾਲ ਇਹ ਬ੍ਰੈਂਡ ਨਿਊ ਬਿਲਡਿੰਗ ਹੈ ਜੀ ਐਂਡ ਵਾਰੰਟੀ ਦੇ ਨਾਲ ਤੁਹਾਨੂੰ ਇਹਦੇ ਵਿੱਚ ਗ੍ਰੇਡਿੰਗ ਕੀਤੀ ਜਾ ਰਹੀ ਹੈ ਪੇਵਿੰਗ ਕੀਤੀ ਜਾ ਰਹੀ ਹੈ ਫੈਂਸ ਆਟੋਮੈਟਿਕ ਵਾਲੀ ਲਗਾ ਕੇ ਦਿੱਤੀ ਜਾਵੇਗੀ ਬਿਲਡਰ ਵੱਲੋਂ ਐਂਡ ਬਹੁਤ ਹੀ ਟਿਕਾਣੇ ਤੇ ਪ੍ਰੋਪਰਟੀ ਹੈ ਵਾਜਬ ਰੇਟ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-303-1515 416-303-1515 ਜਿੰਨੇ ਵੀ ਸਾਡੇ ਸਪੋਂਸਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਦੀਆਂ ਕਹਿ ਲਓ ਕਿ ਦੀਵਾਲੀ ਦੀਆਂ ਐਨ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਖਿੱਚ ਕੇ ਰੱਖੀਆਂ ਹੋਈਆਂ ਨੇ ਜੀ ਅਸੀਂ ਅੱਜ ਅਤੇ ਕੱਲ ਦੇ ਵਿੱਚ ਅਨਾਊਂਸਮੈਂਟ ਹੋ ਜਾਣਗੀਆਂ ਜੀ ਤੇ ਦੀਵਾਲੀ ਮਨਾਵਾਂਗੇ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ ਤੇ ਕਟਾਰੀਆ ਟੂਰ ਐਂਡ ਟਰੈਵਲ ਤੁਹਾਡੇ ਵੀਰ ਅਵਤਾਰ ਕਟਾਰੀ ਜੀ ਲੰਬੀਆਂ ਲੰਬੀਆਂ ਲਾਈਨਾਂ ਤੋਂ ਬਚੋ ਅਗਰ ਤੁਸੀਂ ਇੰਡੀਆ ਜਾ ਰਹੇ ਹੋ ਲਹਿੰਦੇ ਚੜਦੇ ਪੰਜਾਬ ਤੁਸੀਂ ਛੁੱਟੀਆਂ ਕੱਟਣ ਜਾ ਰਹੇ ਹੋ ਯੂ ਨੀਡ ਯੋਰ ਵੀਜ਼ਾਸ ਡਨ ਇੱਕੋ ਛੱਤ ਥੱਲੇ ਐਵਰੀਥਿੰਗ ਇਜ਼ ਅਵੇਲੇਬਲ ਕਟਾਰੀਆ ਟੂਰ ਐਂਡ ਟਰੈਵਲ 905-678-1200 also program nu vishesh taur te is also brought to you by Top Choice Electronics Mataru Welding Service Lotus Funeral Home Ashok Jeweler Sovir Raju ji Kavya Home Care to Meeta Oza ji Traffic Code Advocate to Jay Kaloti saab Anaj Mart jithe bahut khoobsurat groceries fal fruit tusi le sakde ho Anaj Mart di grand opening di sale halle vi jari hai ji tusi bahut vadhiya vadhiya rates ate vadhiya vadhiya groceries tusi le sakde ho Mayfield te airport wali location te 6141 Mayfield Road Unit 42A Brampton de vich Anaj ਮਾਰਟ ਹੁਣ ਸਾਡਾ ਟਾਈਮ ਬਸ ਚਾਲੇ ਚੱਲਦਾ ਜਾ ਰਿਹਾ ਜੀ ਅਗੇਨ ਮੈਂ ਵਾਰ ਵਾਰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਸਾਨੂੰ ਜ਼ਰੂਰ ਫੀਡਬੈਕ ਦਿਓ ਕਿ ਇਹ ਆਵਾਜ਼ ਕਿੱਥੋਂ ਕਿੱਥੋਂ ਤੱਕ ਪਹੁੰਚ ਰਹੀ ਹੈ ਮੇਰਾ ਕਹਿ ਲਓ ਕਿ ਸਾਡਾ ਜਿਹੜੇ ਸਾਡੇ ਲਿਸਨਰਸ ਨੇ ਐਕਚੁਲੀ ਉਹੀ ਸਾਡੇ ਈਅਰਸ ਨੇ ਇਸ ਵੇਲੇ ਜੋ ਅਸੀਂ ਇਹ ਟੈਸਟਿੰਗ ਫੇਜ਼ ਕਹਿ ਰਹੇ ਹਾਂ ਵਾਰ ਵਾਰ ਇਹ ਤੁਸੀਂ ਸਾਡੇ ਟੈਸਟਿੰਗ ਫੇਜ਼ ਹੋ ਸਾਨੂੰ ਪਤਾ ਲੱਗਦਾ ਕਿ ਸਾਡੀ ਆਵਾਜ਼ ਕਿੱਥੋਂ ਤੱਕ ਜਾ ਰਹੀ ਹੈ ਤਾਂ ਕਿ ਸਾਨੂੰ ਵੀ ਪਤਾ ਹੋਵੇ ਸਾਡੇ ਇੰਜੀਨੀਅਰਸ ਨੂੰ ਵੀ ਪਤਾ ਹੋਵੇ ਕਿ ਅਸੀਂ ਪ੍ਰੋਟੋਕਾਲ ਫਾਲੋ ਕਰ ਰਹੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਲਗਾਤਾਰ ਸਾਨੂੰ ਤੁਸੀਂ 10 ਤੋਂ 12 ਸੁਣਿਆ ਜੀ ਤੇ ਸ਼ਾਮ ਨੂੰ ਫਿਰ ਲਾਵਾਂਗੇ ਰੌਣਕਾਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਅਗੇਨ ਤੁਸੀਂ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਕੁਛ ਇੱਕ ਟਾਈਮ ਸਲੋਟਸ ਅਵੇਲੇਬਲ ਨੇ ਸਵੇਰੇ ਅਤੇ ਆਫਟਰਨੂਨ ਗਿਵ ਮੀ ਅ ਕਾਲ 416-303-1515 416-303-1515 ਮਿਲਦੇ ਆ ਸ਼ਾਮ ਨੂੰ ਰੱਬ ਰਾਖਾ ਸਤਿ ਸ੍ਰੀ ਅਕਾਲ

0: your home for community. CJMR 1320.
1: Kalaventer Villa.

Your home for culture, community, and unity here on CJMR 1320.

0: It's time for you to leave.
1: This is CJMR 1320, the voice of the city.

0: culture, and unity. CJMR 1320.
1: ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੂਡ ਰੂਮ ਵੱਲ ਦੇਖੀ ਜਾਂਦਾ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ ਹਾਂ।

0: You're listening to CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

ਵਿੱਚ ਯਾਰ ਵੈਰੀਆਂ ਤੋਂ ਘੱਟ ਨੀ ਸਕਸੈਸ ਛੱਡ ਦੂਜੀ ਮੈਨੂੰ ਕੋਈ ਲੱਤ ਨੀ ਹੁਨਰ ਤੋਂ ਉੱਚਾ ਰੁਤਬੇ ਦਾ ਕਦ ਨੀ ਬੈਲ ਬੁੱਧੀ ਮੁੰਡੇ ਇੱਥੇ ਕੋਈ ਸੱਪ ਨੀ।

This is CJMR 1320, the voice of the city.

0: ਸਾਡਾ ਰਾਹ ਰੋਕ ਸਕੇ।
1: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
0: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ।

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner, sab milega. Toronto cha foodies the perfect location. Yani Sweet Mahal. 680 Rexdale Boulevard. For more information, call Subkha Kang. 416-679-9191.
1: Sweet Mahal.
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475441888 6475441888 Lotus Funeral Home।

0: CJMR 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। 5 ਅਕਤੂਬਰ ਦਿਨ ਸੋਮਵਾਰ ਸਮਤ ਨਾਨਕਸ਼ਾਹੀ 558 ਖਾਲਸਾ 328 ਬਿਕਰਮੀ 283 ਅਤੇ 1980 ਦੀ ਅੱਜ ਦੀ ਇਸ ਸ਼ਾਮ ਦੀ ਮਹਿਫਲ ਦੇ ਵਿਚ ਸਵਾਗਤ ਹੈ। ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ, ਜਿਹਦੇ ਵਿਚ ਕੋਸ਼ਿਸ਼ ਕੀਤੀ ਹੈ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਏ ਆ। ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ 2 ਪੰਜਾਬ ਤੋਂ ਰੀਮਾ ਗੋਗਲਾਨੀ ਜੀ, ਚਰਨਜੀਤ ਸਿੰਘ ਜੋਗੀ, ਮੈਂ ਤੁਹਾਡੀ ਸੇਵਾ ਦੇ ਵਿਚ ਖ਼ਬਰਾਂ ਪੇਸ਼ ਕਰਾਂਗਾ। ਇਕ ਰਿਪੋਰਟ ਛਪੀ ਹੈ ਭਾਰਤ ਅਤੇ ਕੈਨੇਡਾ ਨੂੰ ਲੈ ਕੇ, ਫਿਰ ਜੋ ਹਾਲਾਤ ਨੇ ਉਹ ਅਣਸੁਖਾਵੇਂ ਜੇ ਲੱਗ ਰਹੇ ਹਨ, ਉਸ ਸੰਦਰਭ ਦੇ ਵਿਚ ਇਕ ਲੰਬੀ ਚੌੜੀ ਰਿਪੋਰਟ ਭਾਈ ਨਿਜਰ ਦੇ ਮਾਮਲੇ ਨੂੰ ਲੈ ਕੇ ਹੈ। ਔਰ ਇਹਦੇ ਨਾਲ ਕੁਝ ਖ਼ਬਰਾਂ ਪੰਜਾਬ ਤੋਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਮਿੰਟੂ ਗੁਰਸਰੀਆ ਜੀ ਆਪਣੀ ਜ਼ਬਾਨੀ ਪੇਸ਼ ਕਰਨਗੇ। ਹਿੰਦੀ ਸਮਾਚਾਰ ਅੰਜੂ ਜੀ, ਇਨ੍ਹਾਂ ਤਿੰਨਾਂ ਘੰਟਿਆਂ ਦੇ ਵਿਚ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਅਤੇ ਤੁਸੀਂ ਇਕ ਕਰਮ ਸਾਡੇ ਤੇ ਕਰੋ, ਆਪਣੇ ਵਰਗੇ ਦੋਸਤਾਂ ਮਿੱਤਰਾਂ ਸੁਨੇਹਿਆਂ ਸੂਝਵਾਨ ਸਰੋਤਿਆਂ ਦਰਸ਼ਕਾਂ ਤੱਕ ਸਾਡੀ ਇਹ ਸਾਂਝ ਪੈਦਾ ਕਰ ਦਿਓ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ। ਯੂਟਿਊਬ ਫੇਸਬੁੱਕ ਰਾਹੀਂ ਸੁਣ ਰਹੇ ਹੋ ਦੇਖ ਰਹੇ ਹੋ, ਸਬਸਕ੍ਰਾਈਬ ਕਰ ਲਓ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ IPTV ਬਾਕਸ ਤੇ ਦੇਖ ਸਕਦੇ ਹੋ, ਸਰਵਿਸ ਬਾਇਆ ਰੰਗਲਾ ਪੰਜਾਬ ਲੈ ਸਕਦੇ ਹੋ। ਉੱਕਾ ਪੁੱਕਾ $100 12 ਮਹੀਨਿਆਂ ਦਾ ਤੇ 2 ਦਿਨ ਦਾ ਟਰਾਇਲ ਸਾਡੀ ਤਸੱਲੀ ਲਈ ਫ੍ਰੀ। 6475545859 ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਸ ਦੇ ਇਲਾਵਾ ਤੁਸੀਂ ਲੋਕਲ ਨੰਬਰ 6479101320 ਤੇ ਸੁਣ ਸਕਦੇ ਹੋ। ਅਮਰੀਕਾ ਦੇ ਵਿਚ 641-741-1919 ਅਤੇ ਯੂਟਿਊਬ ਫੇਸਬੁੱਕ ਰਾਹੀਂ ਦੇਖ ਰਹੇ ਸੁਣ ਰਹੇ ਹੋ, ਸਬਸਕ੍ਰਾਈਬ ਕਰ ਲਓ ਰੰਗਲਾ ਪੰਜਾਬ ਤੇ CJMR 1320 AM ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ, ਇਹ ਹੱਕ ਤੇ ਵੀ ਸੁਣਿਆ ਜਾ ਸਕਦਾ ਹੈ। ਅਤੇ ਲਓ ਫਿਰ ਹੁਣ ਪੇਸ਼ ਕਰਾਂਗੇ ਛੋਣਵੀਆਂ ਖ਼ਬਰਾਂ ਫਰੋਮ ਪੰਜਾਬ। ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ ਹੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਡਲ 3-4 ਵਲ ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਨੂੰ 647-5481-88 ਤੇ ਕਾਲ ਕੀਤਾ ਜਾ ਸਕਦਾ ਹੈ। 6475478-8188। ਇਸ ਤੋਂ ਇਲਾਵਾ ਤੁਸੀਂ ਪੈਸੇ ਵਤਨ ਭੇਜਣੇ ਨੇ ਤਾਂ ਤੁਹਾਨੂੰ ਲੁਧਿਆਣਾ ਟ੍ਰੇਡਿੰਗ ਇੰਕ ਦਾ ਨੰਬਰ ਦਿੰਦੇ ਆ, ਰਿਲਾਸਨ ਤੇ ਮਿਕਲੋਗਲਨ ਦਾ ਏਰੀਆ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਇੰਡੀਆ ਦੇ ਖਾਤੇ ਚ ਤੁਸੀਂ ਪੈਸਾ ਦੇਖਣਾ ਚਾਹੁੰਦੇ ਹੋ ਤਾਂ ਕਾਲ ਕਰ ਲੈਣਾ 905-909-5453। ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਸਮੋਸਾ ਸਵੀਟਸ ਐਂਡ ਫੈਕਟਰੀ, ਟਾਪ ਚਾਇਸ ਇਲੈਕਟ੍ਰੋਨਿਕ, ਸਟਾਰਾ ਆਟੋ ਇਲੈਕਟ੍ਰਿਕ ਤੋਂ ਵੀਰ ਸਰਦਾਰ ਸਤਨਾਮ ਸਿੰਘ, ਅਮਰੀਕ ਸਿੰਘ 416-740-5555। ਤੇ ਲਵ ਫਿਰ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰ ਉਮੀਤ ਸਿੰਘ ਜੱਗੀ ਵੀਰ ਰਾਣਾ ਜੀ, ਅਕਾਊਂਟਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ 905-677-4444 ਤੇ ਡਾਇਲ ਕੀਤਾ ਜਾ ਸਕਦਾ ਹੈ। ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਅੱਜ ਸੋਮਵਾਰ ਹੈ। ਪੀਜ਼ਾ ਮਸ਼ੀਨ ਦੀ ਜਿਹੜੀ 2 ਫਿਲੋਸਫਰਸ ਟੇਲ ਵਾਲੀ ਬ੍ਰਾਂਚ ਹੈ ਉਹ ਆਫਟਰ ਮਾਈਨਰ ਰੈਨੋਵੇਸ਼ਨ ਦੁਬਾਰਾ ਦਰਵਾਜੇ ਖੋਲ ਦਿੱਤੇ ਗਏ ਨੇ। ਜੇਕਰ ਤੁਸੀਂ ਪੀਜ਼ਾ ਲਵਰ ਹੋ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ ਵਿਦ 2 ਡਿਪਿੰਗ ਸਾਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਕੈਸ਼ ਪਿਕ ਕਰ ਸਕਦੇ ਹੋ। ਨੰਬਰ 905-490-1222
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ। ਮੈਂ ਹਾਂ ਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ CBI ਹਵਾਲੇ। ਬਹਿਰੀਨ ਮਾਮਲੇ ਚ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਵਾਇਰਲ ਖਬਰਾਂ ਦਾ ਖੰਡਨ। ਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ। ਹਾਈ ਅਲਰਟ ਤੇ ਪੁਲਿਸ ਤੇ ਸੁਰੱਖਿਆ ਏਜੰਸੀਆਂ। ਸਿਆ ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਪੁਲਿਸ ਨੇ ਘਰਾਂ ਚ ਚੱਕੇ ਅਧਿਆਪਕ ਆਗੂ। ਏਸ਼ੀਅਨ ਗੇਮਾਂ ਦੇ ਵਿਚ ਭਾਰਤ 85 ਤਮਗਿਆਂ ਨਾਲ ਚੌਥੇ ਨੰਬਰ ਤੇ। PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਵਿਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ਚ ਲੈਣ ਦੇਣ ਦੇ ਦੋਸ਼ਾਂ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਨੇ ਹਾਈ ਕੋਰਟ ਚ ਦਾਇਰ ਪਟੀਸ਼ਨ ਚ ਸਰਕਾਰੀ ਅਹੁਦਿਆਂ ਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਨੇ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਚੁੱਕੀ ਸੀ। ਈਡੀ ਵੱਲੋਂ ਇਸ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਤੇ ਸਾਨੀਆਂ ਧਿਰਾਂ ਤੇ ਵਿਸਤਾਰਤ ਪਖਤ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਕਰ ਲਿਆ ਸੀ। ਅੱਜ ਬੈਂਚ ਨੇ ਇਸ ਪਟੀਸ਼ਨ ਤੇ ਫੈਸਲਾ ਸੁਣਵਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਤੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਸੰਤੁਸ਼ਟ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਲੋਕਾ ਚ ਫੇਰੀ ਦੇ ਮੱਦੇਨਜ਼ਰ ਤੜਕਸਾਰ ਪੁਲਿਸ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਲੈਣ ਦੀਆਂ ਸੂਚਨਾਵਾਂ ਮਿਲੀਆਂ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਿਰਾਸਤ ਚਲੇ ਆਗੂਆਂ ਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਇਸ ਦੇ ਨਾਲ ਹੋਰ ਵੀ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਨੇ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਤੋਂ ਬਾਅਦ ਅਧਿਆਪਕ ਆਗੂ ਕਈ ਘਰਾਂ ਤੋਂ ਇਧਰ ਉਧਰ ਹੋ ਗਏ। ਇਸ ਕਾਰਨ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ ਤੇ ਵਿਦਿਆਰਥੀ ਆਪਣੇ ਟੀਚਰਸ ਨੂੰ ਉਡੀਕਦੇ ਰਹੇ।
2: ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515
1: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਕਰਮਚਾਰੀ ਨਹੀਂ ਹੈ ਜਿਸ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ ਪੁਲਿਸ ਵੱਲੋਂ ਪੁੱਛਗਿੱਛ ਵਾਸਤੇ ਸਮਨ ਕੀਤਾ ਹੋਵੇ। ਸਕੱਤਰੇਤ ਦੇ ਅਧਿਕਾਰੀ ਨੇ ਆਖਿਆ ਹੈ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ ਅਮਰਜੀਤ ਸਿੰਘ ਚਾਵਲਾ ਦੇ ਨਾਲ ਸਬੰਧਤ ਕਥਿਤ ਜਬਰ ਜਨਾਹ ਦੇ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਫੈਲਾਉਣ ਦੀ ਨਿਖੇਧੀ ਕੀਤੀ ਹੈ। ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਬੰਧਤ ਸਮੇਂ ਦੌਰਾਨ ਸਤਬੀਰ ਸਿੰਘ ਨਾਮ ਦਾ ਕੋਈ ਮੁਲਾਜ਼ਮ ਨਾ ਹੈ ਨਾ ਕਦੇ ਸੀ। ਚੰਡੀਗੜ੍ਹ ਦੇ 6 ਵੱਖ ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਫੈਲ ਗਈ। ਪੁਲਿਸ ਕੰਟਰੋਲ ਰੂਮ ਨੂੰ ਮਿਲੀ ਇਹ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਚ ਆਈਆਂ। ਧਮਕੀ ਮਿਲਣ ਵਾਲੇ ਸਕੂਲਾਂ ਦੇ ਵਿਚ ਏਅਰ ਫੋਰਸ ਸਕੂਲ ਸੈਕਟਰ 31, ਸੈਂਟ ਸੋਲਜਰ ਸਕੂਲ, DAV ਮਾਡਲ ਸਕੂਲ, ਸੈਂਟ ਸਟੀਵਨ ਸਕੂਲ, ਅਜੀਤ ਸਿੰਘ ਸਕੂਲ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਚ ਸਕੂਲ ਸ਼ਾਮਲ ਨੇ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੇ ਬੰਬ ਨਿਰੋਧਕ ਦਸਤੇ ਸਕੂਲ ਦੇ ਵਿਚ ਪਹੁੰਚ ਕੇ ਤੇ ਪੂਰੇ ਕੈਂਪਸ ਦੇ ਨਾਲ ਨਾਲ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਹੋਈ। ਫਿਲਹਾਲ ਸਕੂਲਾਂ ਚ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਪੁਲਿਸ ਇਹ ਜਾਂਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀ ਕਿਸ ਮਾਧਿਅਮ ਰਾਹੀਂ ਭੇਜੀ ਗਈ, ਇਹ ਅਸਲੀ ਹੈ ਜਾਂ ਨਹੀਂ, ਜਾਂ ਫਿਰ ਕਿਸੇ ਨੇ ਦਹਿਸ਼ਤ ਫੈਲਾਉਣ ਦੇ ਮਕਸਦ ਦੇ ਨਾਲ ਸਿਰਫ ਝੂਠੀ ਅਫਵਾਹ ਫੈਲਾਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਨਗੋਆ ਏਸ਼ੀਆਈ ਖੇਡਾਂ ਦੇ ਵਿਚ ਭਾਰਤੀ ਦਲ ਦੇ ਪ੍ਰਦਰਸ਼ਨ ਦੇ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਦ੍ਰਿੜਤਾ, ਜਜ਼ਬੇ ਤੇ ਖੇਡ ਭਾਵਨਾ ਦੇ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਏਸ਼ੀਆਈ ਖੇਡਾਂ ਦੇ ਵਿਚ ਭਾਰਤ ਨੇ ਕੁੱਲ 85 ਤਮਗੇ ਜਿੱਤੇ ਨੇ, ਜਿਨ੍ਹਾਂ ਵਿਚ 21 ਸੋਨੇ, 27 ਚਾਂਦੀ ਤੇ 37 ਕਾਂਸੇ ਦੇ ਤਮਗੇ ਸ਼ਾਮਲ ਨੇ। ਭਾਰਤ ਤਮਗਾ ਲਿਸਟ ਵਿਚ ਚੌਥੇ ਨੰਬਰ ਤੇ ਰਿਹਾ। ਚੀਨ ਵਿਚ 2023 ਚ ਪਿਛਲੀਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ ਭਾਰਤ ਨੇ ਇਸ ਵਾਰ 21 ਤਮਗੇ ਘੱਟ ਜਿੱਤੇ ਨੇ। ਪ੍ਰਧਾਨ ਮੰਤਰੀ ਨੇ ਇਕ ਪੋਸਟ ਚ ਕਿਹਾ ਕਿ ਜਿਵੇਂ ਏਸ਼ੀਆਈ ਖੇਡਾਂ 2026 ਸਮਾਪਤ ਹੋ ਰਹੀਆਂ ਨੇ, ਮੈਂ ਭਾਰਤੀ ਦਲ ਦੇ ਹਰੇਕ ਮੈਂਬਰ ਨੂੰ ਵਧਾਈ ਦਿੰਦਾ ਜਿਨ੍ਹਾਂ ਦੇ ਦ੍ਰਿੜਤਾ, ਜਜ਼ਬੇ ਤੇ ਸ਼ਾਨਦਾਰ ਖੇਡ ਭਾਵਨਾ ਨਾਲ ਸਾਡੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਦੱਸ ਦਈਏ ਕਿ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੇ ਏਸ਼ੀਆਈ ਖੇਡ ਮੁਕਾਬਲਿਆਂ ਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ 350 ਤੋਂ ਵੱਧ ਰਿਕਾਰਡ ਬਣੇ, ਜਿਨ੍ਹਾਂ ਵਿਚ ਘੱਟੋ ਘੱਟ 50 ਵਿਸ਼ਵ ਰਿਕਾਰਡ ਸ਼ਾਮਲ ਨੇ। ਖੇਡਾਂ ਦੀ ਸਮਾਪਤੀ ਨਾਗੋਆ ਦੇ ਮਿਜ਼ੂ ਪਾਰਕ ਐਥਲੈਟਿਕ ਸਟੇਡੀਅਮ ਚ ਸ਼ਾਨਦਾਰ ਸਮਾਪਤੀ ਸਮਾਰੋਹ ਨੂੰ ਹੋਈ ਹੈ। ਇਸ ਦੇ ਨਾਲ ਹੀ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਖੇਡਾਂ ਦਾ ਮਹਾਕੁੰਭ ਵੀ ਸਮਾਪਤ ਹੋ ਗਿਐ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਤੁਸੀਂ ਸੁਣੀਆਂ ਖ਼ਬਰਾਂ। ਖ਼ਬਰਾਂ ਦੇ ਇਸ ਹਿੱਸੇ ਨੂੰ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲੋ ਵੱਲੋਂ ਸਪਾਂਸਰ ਕੀਤਾ ਜਾ ਰਿਹੈ। ਕੰਗਣ ਘੜੇ ਝੁਮਕੇ ਬਾਲੀਆਂ ਜਿਹੜਾ ਅਵਸਰ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ। ਅਸ਼ੋਕ ਜਿਲੋ 9956742490 ਤੇ ਏਅਰਪੋਰਟ ਲੈ ਕੇ ਥੋੜਾ ਜਿਹਾ ਗਾਣ ਤੁਰੀ ਚੱਲੀਏ ਮੇਫੀਲਡ ਵਾਲੇ ਪਾਸੇ ਨੂੰ ਤਾਂ ਕੈਲਡਨ ਸਬਜ਼ੀ ਫਾਰਮ ਆਉਂਦਾ ਤੇ ਜੇਕਰ ਇਨ੍ਹਾਂ ਦਿਨਾਂ ਦੇ ਵਿਚ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ। ਸਰਦੀਆਂ ਦੇ ਵਿਚ ਤਾਂ ਫਰੋਜ਼ਨ ਚੀਜ਼ਾਂ ਮਿਲਣੀਆਂ ਮਿਲਣੀਆਂ ਨੇ ਤੇ ਤੁਸੀਂ ਤਾਜ਼ੀਆਂ ਸਬਜ਼ੀਆਂ ਜੇਕਰ ਬਣਾ ਕੇ ਵੇਖੋਗੇ ਤਾਂ ਰੂਹ ਹੀ ਖੁਸ਼ ਹੋ ਜਾਂਦੀ ਹੈ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸ਼ਿਮਲਾ ਮਿਰਚਾਂ, ਲਾਲ ਲਾਲ ਟਮਾਟਰ, ਛਲੀਆਂ ਤਾਜ਼ੀਆਂ ਤਾਜ਼ੀਆਂ ਲੈਣੀਆਂ ਨੇ। ਐਗ ਪਲਾਂਟ ਜਿਹਨੂੰ ਬਲੈਕ ਬਿਊਟੀ ਕਹਿੰਦੇ ਨੇ ਉਹ ਲੈ ਸਕਦੇ ਹੋ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਬੈੱਡ ਦੇ ਨਾਲ ਜਿਹੜਾ ਬਰਤਨ ਦੇ ਨਾਲ ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਜਿਹੜਾ ਹੈ ਉਹ ਖਾਸ ਤੌਰ ਤੇ ਬਣਿਆ ਬਣਾਇਆ ਤੁਸੀਂ ਲੈ ਸਕਦੇ ਹੋ ਜਾਂ ਤੁਸੀਂ ਘਰ ਲਿਆ ਕੇ ਵੀ ਬਣਾ ਸਕਦੇ ਹੋ। ਸਰੋਂ ਦਾ ਸਾਗ ਵਿਦ ਮੱਕੀ ਦੀ ਰੋਟੀ ਬਣਿਆ ਬਣਾਇਆ ਲੈਣ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ ਨੰਬਰ 905-840-9000 ਸੀਕਲ ਲਿਕੁਡੇਸ਼ਨ ਤੇ ਬਾਕਮਾਲ ਡੀਲ ਹੈ। $50 ਦਾ ਕੋਰੀਆ ਦਾ ਬਣਿਆ ਹੋਇਆ ਕੰਬਲ ਜਿਹੜਾ ਹੈ ਉਹ $50 ਦਾ ਤੇ ਤੁਸੀਂ 100 ਦੇ 2 ਲੈਣੇ ਨੇ ਪਰ ਤੁਸੀਂ ਚੱਕ ਕੇ ਲਿਆਉਣੇ ਆ 3 ਤੇ ਡਾਲਰ ਦੇਣਾ 100 ਤੇ ਆਪੇ ਸਮਝਣਗੇ ਤੁਸੀਂ ਰੰਗਲਾ ਪੰਜਾਬ ਸੁਣ ਕੇ ਆਇਓ। 16-ਪੀਸ ਡਿਨਰ ਸੈੱਟ ਤੁਸੀਂ $70 ਵਾਲਾ $35 ਦੇ ਵਿੱਚ ਲੈ ਸਕਦੇ ਹੋ। ਗੁਰਬਾਣੀ ਰੇਡੀਓ 100 ਦੇ 5 ਲੈ ਸਕਦੇ ਹੋ। ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3 ਤੇ ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ, ਆਇਰਨ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਜੀ $20 ਦੀ, ਔਰ ਬਿਹੜੇ $15 ਦਾ, ਹਨੀਵੈਲ ਦੇ ਟਾਵਰ ਫੈਨ ਬਹੁਤ ਵਧੀਆ ਕੀਮਤ ਸਿਰਫ $30 ਦਾ, ਅਤੇ ਬ੍ਰਾਂਡਡ ਜੈਕਟ ਤੁਹਾਨੂੰ $15 ਤੋਂ ਸ਼ੁਰੂ ਹੋਣਗੀਆਂ। ਕਿਡਜ਼ ਟੋਆਏ 50% ਆਫ, ਟਰਾਈਸਾਈਕਲ ਬੱਚਿਆਂ ਵਾਸਤੇ $40 ਦਾ, 7-ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ ਜਿਹੜਾ ਹੈ $150 ਦੀ ਸ਼ੋਪਿੰਗ ਕਰਨ ਤੇ ਬਿਲਕੁਲ ਫ੍ਰੀ, ਜੇ ਕੱਲਾ ਲੈਣਾ ਤੇ $20 ਦਾ ਮਿਲੇਗਾ। 31 ਮੈਲਣੀ ਮੈਲਣੀ ਅਤੇ ਸਟੀਲ ਨੰਬਰ 905-405-5555 ਸੀ ਕੇ ਲਿਕੁਡੇਸ਼ਨ। ਕੈਲਡਨ ਪੇਮਿੰਗ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ ਔਰ ਟਰੱਕ ਟਰਮੀਨਲ, ਸਰਵਿਸ ਸਟੇਸ਼ਨ ਜਾਂ ਤੁਸੀਂ ਫਾਰਮ ਡਰਾਈਵੇ ਪੇਮਿੰਗ ਕਰਾਉਣੀ ਹੈ ਤਾਂ ਐਸਟੀਮੇਟ ਲੈਣ ਲਈ ਬਾਈ ਜਸ ਬਾਲਜੀ ਨੂੰ 416-818-9900 ਤੇ ਕਾਲ ਕਰੋ। ਰੈਨੋਵੇਸ਼ਨ ਦੀ ਮਾਰਕੀਟ ਦੇ ਵਿਚ ਬੈਸਟ ਰੈਨੋਵੇਸ਼ਨ ਵਾਲਿਆਂ ਦਾ ਨਾਮ ਹੈ। ਜੇਕਰ ਤੁਸੀਂ ਘਰ ਦੀ ਬੇਸਮੈਂਟ ਦੀ ਲੀਕੇਜ ਨੂੰ ਸਦਾ ਸਦਾ ਵਾਸਤੇ ਬੰਦ ਕਰਾਉਣਾ ਹੈ, ਉਹ ਤ੍ਰੇੜਾਂ ਬੰਦ ਹੋ ਜਾਣਗੀਆਂ, 25 ਸਾਲ ਦੀ ਗਰੰਟੀ ਔਰ ਵਰਕ ਪਰਮਿਟ ਲੈ ਕੇ ਕੰਪਲੀਟ ਬੇਸਮੈਂਟ ਦਾ ਤਿਆਰ। ਤੁਸੀਂ ਕੋਈ ਕੰਮ ਕਰਾਉਣਾ ਜਾਂ ਕੌਂਕਰੀਟ ਦਾ ਕੋਈ ਕੰਮ ਕਰਾਉਣਾ ਤਾਂ ਬਾਈ ਸਤਵਿੰਦਰ ਸਿੰਘ ਨੂੰ ਕਾਲ ਕਰ ਲਿਓ 416-451-4565 ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ। ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ, ਪੱਕੇ ਰਨ ਨੇ ਪੱਥਰ ਤੇ ਲੀਕ, ਲੋਰਾਡੋ ਟੈਕਸਿਸ ਦੇ ਸਟੱਡੀ ਮਾਈਜ, ਰਿਲਾਇਬਲ ਵਰਕ, ਗੁੱਡ ਪੇ, ਕਾਲ ਸੰਦੀਪ 416-903-8390 416-903-8390 ਔਰ ਇਸ ਦੇ ਨਾਲ ਇਸ ਹਿੱਸੇ ਨੂੰ NRI ਮੈਰਿਜ ਬਿਊਰੋ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ NRI ਮੈਰਿਜ ਬਿਊਰੋ ਨੂੰ ਕਾਲ ਕੀਤਾ ਜਾ ਸਕਦਾ ਹੈ 647-888-6000 HK ਮੂਵਰਸ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਕਿਸੇ ਵੇਲੇ ਸਮਾਨ ਬਣ ਲਿਆ ਅੱਗੋਂ ਚਾਬੀਆਂ ਨਹੀਂ ਮਿਲੀਆਂ ਤਾਂ ਫੇਰ ਕੀ ਕਰੀਏ, ਹੁਣ ਸਟੋਰੇਜ ਸਰਵਿਸ ਵੀ ਨਾਲ ਹੈ। HK ਮੂਵਰਸ ਐਂਡ ਸਟੋਰੇਜ ਦੇ ਬਾਈ ਹਰਮਿੰਦਰ ਹੈਰੀ ਜੀ ਨੂੰ 140 ਐਡਵਾਂਸ ਬੁਲੇਵਾਰਡ ਜੂਨ ਨੰਬਰ 10 ਚ ਕਾਲ ਕਰ ਸਕਦੇ ਹੋ 416-524-6604 416-524-6704 ਥਿਆੜਾ ਸੁਪਰ ਮਾਰਕੀਟ 3899 ਟਰਲਾਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਲੰਬੇ ਅਰਸੇ ਤੋਂ ਪਰਖਿਆ ਹੋਇਆ ਨਾਮ ਹੈ, ਜਿੱਥੇ ਤੁਸੀਂ ਮਠਿਆਈਆਂ, ਸਮੋਸਾ, ਨਮਕੀਨ, ਇੰਡੀਆ ਦੇ, ਪਾਕਿਸਤਾਨ ਦੇ ਸੀਜ਼ਨ ਦੇ ਫਲ ਫਰੂਟ, ਆਪਣੇ ਖੇਤਾਂ ਵਿਚ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਖਾਸ ਤੌਰ ਤੇ ਲੈ ਸਕਦੇ ਹੋ ਔਰ ਕੁਆਲਿਟੀ ਦੀ ਗਰੋਸਰੀ। ਇਹ ਜਿਹੜੇ ਸਾਡੇ ਵੀਰ ਡੈਰੀ ਐਰਨਵਿਨ ਵਿੰਡਸਰ ਚਲਚਰ 401 ਦੇ ਏਰੀਏ ਚ ਰਹਿੰਦੇ ਨੇ ਤੇ ਸਾਫ਼ ਸੁਥਰਾ ਗਰੋਸਰੀ ਦਾ ਭੰਡਾਰ ਵਾਜਬ ਰੇਟ ਤੇ। ਆਲਵੇਜ਼ ਰਿਮੈਂਬਰ ਥਿਆੜਾ ਸੁਪਰ ਮਾਰਕੀਟ ਨੰਬਰ 905-824-9960 ਤੇ ਕਾਲ ਕੀਤੀ ਜਾ ਸਕਦੀ ਹੈ। ਇਕ ਹਫ਼ਤੇ ਵਿਚ ਤੁਹਾਡੇ ਘਰੋਂ ਜਿਹੜਾ ਹੈ ਉਹ ਆਪਣਾ ਸਾਮਾਨ ਚੱਕ ਕੇ ਬਾਹਰ ਹੋ ਜਾਂਦੇ ਨੇ ਪੀਲ ਰੈਨੋਵੇਸ਼ਨ ਵਾਲੇ। ਵਾਸ਼ਰੂਮ ਸਪੈਸ਼ਲਿਸਟ ਟੀਮ ਹੈ, ਹੋਰ ਕੋਈ ਕੰਮ ਨਹੀਂ ਕਰਦੇ, ਸਿਰਫ ਤੇ ਸਿਰਫ ਵਾਸ਼ਰੂਮ ਦਾ ਕੰਮ ਕਰਦੇ ਨੇ। ਓਨਲੀ 1 ਵੀਕ 7 ਡੇਜ਼ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ, ਜਕਿਊਜ਼ੀ, ਸੋਨਾ, ਸਟੀਮਰ ਸਾਰਾ ਕੁਝ ਲਾ ਕੇ ਦਿੰਦੇ ਨੇ। ਜੇ ਤੁਸੀਂ ਚਾਹੋ ਤਾਂ ਕਰਵਲੈਸ ਸ਼ਾਵਰ ਵੀ ਤਿਆਰ ਕਰਦੇ ਨੇ। ਐਸਟੀਮੇਟਲੀ ਬਾਈ ਭੁਪਿੰਦਰ ਸਿੰਘ ਜੀ ਨੂੰ 647-648-1847 ਅਸੀਂ 1997 ਤੋਂ ਇਸ ਪ੍ਰੋਗਰਾਮ ਨੂੰ ਕਰਦੇ ਆ ਰਹੇ ਤੇ ਬਹੁਤ ਸਾਰੀਆਂ ਇਲੈਕਸ਼ਨ ਦੋਸਤੋ ਅਸੀਂ ਕਵਰ ਕੀਤੀਆਂ ਨੇ। 26 ਅਕਤੂਬਰ ਇਲੈਕਸ਼ਨ ਡੇ ਹੈ ਤੁਹਾਡੇ ਲਈ। ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ, ਬਾਈ ਜੀ ਕਿਹਨੂੰ ਵੋਟ ਪਾਈਏ, ਕਿਹਨੂੰ ਵੋਟ ਪਾਈਏ। ਅਸੀਂ 1997 ਤੋਂ ਕਦੀ ਕਿਸੇ ਨੂੰ ਕਿਹਾ ਕਿ ਵੋਟ ਪਾਓ, ਆਪਣੇ ਵੱਲੋਂ ਕਦੀ ਨਹੀਂ ਕਿਹਾ। ਤੁਹਾਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ, ਜਿਹੜਾ ਉਮੀਦਵਾਰ ਚੰਗਾ ਲੱਗਦਾ, ਜਿਹੜਾ ਤੁਸੀਂ ਚਾਹੁੰਦੇ ਹੋ ਕਿ ਵਾਕਿਆ ਹੀ ਬਦਲਾਅ ਲਿਆ ਸਕਦਾ ਹੈ, ਜੇ ਤੁਸੀਂ ਵਾਕਿਆ ਹੀ ਬਦਲਾਅ ਲਿਆ ਸਕਦੇ ਹੋ ਤਾਂ ਉਸ ਉਮੀਦਵਾਰ ਨੂੰ ਵੋਟ ਪਾਓ ਜੋ ਤੁਹਾਡੇ ਨਾਲ ਉਹ ਵਾਅਦੇ ਕਰ ਰਿਹਾ, ਉਹ ਪ੍ਰੋਮਿਸ ਕਰ ਰਿਹਾ ਵੀ ਮੈਂ ਪੂਰੇ ਕਰ ਸਕਾਂਗਾ। ਕੀ ਉਹ ਟੀਮ ਦੇ ਵਿਚ ਸ਼ਾਮਲ ਹੋ ਸਕੇਗਾ, ਟੀਮ ਵਰਕ ਕਰਨ ਦੀ ਉਹਦੇ ਕੋਲ ਕਾਬਿਲਿਅਤ ਹੈ, ਜਾਂ ਫਿਰ ਸਿਰਫ ਪੈਸਿਆਂ ਦੇ ਜ਼ੋਰ ਤੇ, ਜਾਂ ਫਿਰ ਆਪਣੀ ਗਰੁੱਪਬਾਜ਼ੀ ਦੇ ਜ਼ੋਰ ਤੇ, ਜਾਂ ਫਿਰ ਇਲਾਕਾਬਾਜ਼ੀ ਦੇ ਜ਼ੋਰ ਤੇ, ਜਾਂ ਫਿਰ ਤੁਹਾਡੀ ਗੋਤ ਬਰਾਦਰੀ, ਆਮ ਸੋਰੀ ਇਹ ਚੱਲਦਾ ਸਾਡੇ ਇੱਥੇ ਹੁਣ ਸ਼ੁਰੂ ਹੋ ਗਿਆ, ਉਹਦੇ ਤੌਰ ਤੇ ਜਿੱਤਣਾ ਚਾਹੁੰਦਾ ਤਾਂ ਫਿਰ ਜੇ ਤੁਸੀਂ ਇਸ ਤਰ੍ਹਾਂ ਭੁਗਤਦੇ ਹੋ ਤਾਂ ਫਿਰ ਤੁਸੀਂ ਅੱਜ ਵੀ ਗੁਨਾਹਗਾਰ ਹੋ ਤੇ ਕੱਲ ਵੀ ਗੁਨਾਹਗਾਰ ਹੋ, ਫਿਰ ਬਦਲਾਅ ਦੀ ਆਸ ਨਾ ਰੱਖਿਓ। 26 ਅਕਤੂਬਰ ਇਲੈਕਸ਼ਨ ਡੇ ਹੈ, ਜਿੰਨੇ ਕੋਈ ਕੰਮ ਕੀਤਾ ਉਹਦੇ ਕੰਮ ਨੂੰ ਮੱਦੇਨਜ਼ਰ ਰੱਖਦਿਆਂ ਵੋਟ ਪਾਓ, ਜਾਂ ਜਿਹੜਾ ਤੁਹਾਨੂੰ ਜੈਨੂਇਨ ਵਾਅਦੇ ਕਰ ਰਿਹਾ ਕਿ ਮੈਂ ਆਹ ਬਦਲਾਅ ਲਿਆ ਸਕਦਾ, ਤੁਸੀਂ ਸੋਚੋ ਸਮਝੋ ਕਿ ਇਹ ਵਾਕਿਆ ਹੀ ਬਦਲਾਅ ਹੋ ਸਕਦੇ ਨੇ, ਇਹਦੀ ਗੱਲ ਦੇ ਵਿੱਚ ਦਮ ਹੈ, ਤੇ ਫਿਰ ਉਹਨੂੰ ਵੋਟ ਜ਼ਰੂਰ ਪਾਓ। ਤੇ ਜੇ ਤੁਸੀਂ ਕਿਸੇ ਦੇ ਮਗਰ ਲੱਗ ਕੇ ਵੋਟ ਪਾਈ ਤਾਂ ਬਾਈ ਸੋਰੀ, ਜੰਮੇ ਵੀ ਗੁਲਾਮ ਸਾਂ ਤੇ ਫਿਰ ਮਰਨਾ ਵੀ ਗੁਲਾਮ ਹੈ। ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਿਹਾ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਗੱਲਬਾਤ ਨੂੰ ਅਨਾਜ਼ ਮਾਰਟ ਜੋ ਤੁਹਾਡੇ ਸ਼ਹਿਰ ਦੇ ਵਿਚ 6141 ਮੇਫੀਲਡ ਰੋਡ 42A ਦੇ ਵਿਚ ਖੁੱਲ ਚੁੱਕਾ, ਲੋਕ ਧੜਾ ਧੜਾ ਆਪਣੀ ਸੇਵਿੰਗ ਕਰ ਰਹੇ ਨੇ ਕਿਉਂਕਿ ਕੀਮਤਾਂ ਅਜੇ ਵੀ ਬਹੁਤ ਰੀਜ਼ਨੇਬਲ ਰੱਖੀਆਂ ਹੋਈਆਂ ਨੇ। ਅਨਾਜ਼ਮਾਰਟ ਦੀ ਗ੍ਰੈਂਡ ਓਪਨਿੰਗ ਨੇ ਲੋਕਾਂ ਦੀ ਢੇਰ ਸਾਰੀ ਸੇਵਿੰਗ ਕਰਵਾਈ ਹੈ, ਸੁੱਖ ਦਾ ਸਾਹ ਆਇਆ, ਤੁਸੀਂ ਵੀ ਸੁੱਖ ਦਾ ਸਾਹ ਲੈਣ ਵਾਸਤੇ ਪਹੁੰਚੋ ਅਨਾਜ਼ਮਾਰਟ ਤੇ ਢੇਰ ਸਾਰੀ ਸੇਵਿੰਗ ਲਈ। ਏਅਰਪੋਰਟ ਐਂਡ ਮੇਫੀਲਡ ਨੰਬਰ ਟੂ ਕਾਲ 9058885557। ਤੁਹਾਡਾ ਕੋਈ ਵਪਾਰ ਹੈ, ਐਡਵਰਟਾਈਜ਼ਮੈਂਟ ਕਰਨਾ ਚਾਹੋ ਰੰਗਲਾ ਪੰਜਾਬ ਦੇ ਇਸ ਮਾਧਿਅਮ ਦੇ ਰਾਹੀਂ, ਖੁਸ਼ੀ ਹੋਵੇਗੀ। ਨੰਬਰ ਮੇਰਾ 416-7769-94। ਐਜ ਏ ਹੋਸਟ ਬਹੁਤ ਸਾਰੀਆਂ ਇਨਕੁਆਇਰੀਆਂ ਆਈਆਂ ਨੇ, ਜੇ ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਸਾਡੇ ਪ੍ਰੋਗਰਾਮ ਰਨ ਕਰਨਾ ਚਾਹੁੰਦੇ ਹੋ ਵੀਕਡੇ ਦੇ ਵਿਚ, ਵੀਕਐਂਡ ਤੇ ਚੰਗੀ ਚੋਖੀ ਤਨਖਾਹ ਗੁੱਡ ਬੈਨੀਫਿਟ ਦੇ ਨਾਲ ਤੁਸੀਂ ਆ ਸਕਦੇ ਹੋ। 416-303-1515 ਜਾਂ 416-716-7799 ਤੁਸੀਂ ਆਪਣਾ ਪ੍ਰੋਗਰਾਮ, ਜੇਕਰ ਤੁਸੀਂ ਇੰਡੀਪੈਂਡੈਂਟ ਸ਼ੁਰੂ ਕਰਨਾ ਹੈ, ਹੋਸਟ ਬਣਨਾ ਚਾਹੁੰਦੇ ਹੋ ਜਾਂ ਹੋਸਟ ਹੋ ਤਾਂ ਵੀ ਅਰਸ਼ ਨੂੰ ਕਾਲ ਕਰੋ 416-303-1515।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7794 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7794।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188।
3: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: नवंबर 5 से 8 तक बनाओ दिवाली ब्रांड्स के साथ। हैप्पी दिवाली।
1: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणा तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
2: ऑथराइज्ड एंड पेड बाय द कैंपेन ऑफिस ऑफ बलजिंदर सिंह नहल।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
5: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
7: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
1: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: The 2026 Brampton municipal election is on Monday, October 26. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
9: Grace Furniture, the message zara dhyan na suno.
10: Sat

0: ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆ ਆਖੇਗੀ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆ ਆਖੇਗੀ। ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆ ਆਖੇਗੀ। ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਬਲਣ ਨਾ ਦਿੱਤਾ ਹੁਣ ਵੀ ਜੇਕਰ ਸੂਰਜ ਮੱਥੇ ਦਾ, ਤੇ ਨੱਚਦੇ ਰਹਿਣਗੇ ਸਾਡੇ ਸਿਰ ਤੇ ਸਦਾ ਹਨੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆ ਆਖੇਗੀ। ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਬਲਣ ਨਾ ਦਿੱਤਾ ਹੁਣ ਵੀ ਜੇਕਰ ਸੂਰਜ ਮੱਥੇ ਦਾ, ਨੱਚਦੇ ਰਹਿਣਗੇ ਸਾਡੇ ਸਿਰ ਤੇ ਸਦਾ ਹਨੇਰੇ। ਟਿੱਕੀਆਂ ਦੁਸ਼ਮਣ ਦੀਆਂ ਨੇ ਅੱਖਾਂ ਹੋਂਦ ਅਸਾਡੀ ਤੇ, ਟਿੱਕੀਆਂ ਦੁਸ਼ਮਣ ਦੀਆਂ ਨੇ ਅੱਖਾਂ ਹੋਂਦ ਅਸਾਡੀ ਤੇ, ਨਾਗ ਬਣਾਉਣ ਵਰਮੀਆਂ ਸਾਡੀਆਂ ਛਾਵਾਂ ਥੱਲੇ, ਗਹਿਣੇ ਪਏ ਪੈਰਾਂ ਵੱਲ ਤੱਕਣ ਰਸਤੇ ਮੰਜ਼ਲ ਦੇ, ਪਰਤਨ ਅੱਧ ਚੋਨਾ ਰੱਥ ਜੋ ਰਣ ਵਿੱਚ ਨੇ ਘੱਲੇ, ਜਿਹੜੇ ਘਰ ਦੀ ਨੀਂਹ ਵਿੱਚ ਸਾਂਭੀ ਅਜ਼ਮਤ ਸਦੀਆਂ ਤੋਂ, ਤੇ ਪਹਿਲੇ ਮੀਂਹ ਵਿੱਚ ਖੁਰਕੇ ਢਹਿ ਨਾ ਜਾਣ ਬਨੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆ ਆਖੇਗੀ। ਓਏ ਲੈ ਕੇ ਖੋਹ ਕੇ ਜੇ ਹੱਥੋਂ ਟੁੱਕ ਲੁਟੇਰੇ, ਟੁੱਕ ਲੁਟੇਰੇ। ਅਜ਼ੀਮ ਸ਼ੇਖਰ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ, ਤੇ ਮੈਂ ਹਾਂ ਤੁਹਾਡਾ ਦੋਸਤ ਹੁਸਦਲਬਾਗ ਸਿੰਘ ਚਾਵਲਾ। ਤੇ ਲਓ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ, ਇਕ ਰਿਪੋਰਟ ਵੀ ਸਾਂਝੀ ਕਰਨੀ ਹੈ, ਤੇ ਪੰਜਾਬ ਤੋਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਅਤੇ ਇਸ ਦੇ ਨਾਲ ਮਿੰਟੂ ਗੁਰਸਰਿਆ ਜੀ ਵੀ ਹਾਜ਼ਰ ਹੋਣਗੇ, ਹਿੰਦੀ ਸਮਾਚਾਰ ਆਪਣੀ ਅੰਦਾਜ਼ ਨਾਲ ਪੇਸ਼ ਕਰਨਗੇ ਅੰਜੂ ਸਿੱਕਾ ਜੀ। ਦਿਸ ਪ੍ਰੋਗਰਾਮ ਸਪੋਂਸਰ ਬਾਏ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ 1-12-75 ਤੇ ਰਿਟਰਨ 1599, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1-13-95 ਅਤੇ ਰਿਟਰਨ 2480, ਟੋਰਾਂਟੋ ਟੂ ਕਰਾਚੀ 1-12-45 ਰਿਟਰਨ ਮਿਲੇਗੀ ਜੀ 2220 ਦੀ, ਟੋਰਾਂਟੋ ਟੂ ਇਸਲਾਮਾਬਾਦ 1290 ਅਤੇ ਰਿਟਰਨ 2095 ਦੀ। ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ ਹੈ। ਡੋਮਿਨਿਕਨ ਰਿਪਬਲਿਕ ਜਿਹੜਾ ਹੈ ਜੀ ਪੈਕੇਜ 1200, ਆਉਣ ਜਾਣ ਵੀ ਵਿੱਚ ਹੀ ਹੈ। ਮੈਕਸੀਕੋ 1175 ਦਾ ਇਹ ਪੈਕੇਜ ਬੁੱਕ ਕਰਨ ਲਈ ਕਟਾਰੀਆ ਟੂਰਸ ਐਂਡ ਟਰੈਵਲ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ ਰੋਡ ਤੇ ਕਾਲ ਕਰ ਸਕਦੇ ਹੋ, ਨੰਬਰ 905-678-1200 ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ ਦੋਨਾਂ ਲੋਕੇਸ਼ਨਾਂ ਦਾ ਨੰਬਰ ਹੈ। ਪੀਜ਼ਾ ਖਾਣ ਦੇ ਸ਼ੌਕੀਨ ਹੋ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, ਤੁਸੀਂ $24 ਤੇ 99 ਸੈਂਟ ਦੇ ਵਿਚ 2 ਫਿਲੋਸਫਰਜ਼ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਵਾਲੀ ਬ੍ਰਾਂਚ ਤੋਂ ਵਿਦ 2 ਡਿਪਿੰਗ ਸਾਸ ਪਿਕ ਕਰ ਸਕਦੇ ਹੋ, ਨੰਬਰ 905-490-1222। ਤੇ ਲੋ ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਆਕਾਸ਼ਵਾਣੀ 1320 ਮੀਟਰ ਬੈਂਡ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖ਼ਬਰਾਂ। ਭਾਰਤ ਤੇ ਕੈਨੇਡਾ ਦੇ ਮੁੱਖ ਵਾਰਤਾਕਾਰ ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਲਈ 5ਵੇਂ ਗੇੜ ਦੀ ਗੱਲਬਾਤ ਅੱਜ ਆਟਵਾ ਦੇ ਵਿਚ ਸ਼ੁਰੂ ਹੋ ਗਈ ਹੈ। 5 ਦਿਨ ਚੱਲਣ ਵਾਲੀ ਇਹ ਵਾਰਤਾ 9 ਅਕਤੂਬਰ ਤੱਕ ਚੱਲ ਸਕਦੀ ਹੈ। ਦੋਵਾਂ ਦੇਸ਼ਾਂ ਨੇ ਇਸ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦੀ ਟੀਚਾ ਰਖਿਆ ਹੈ। ਅਧਿਕਾਰੀ ਅਨੁਸਾਰ ਦੋਵੇਂ ਦੇਸ਼ ਵਾਰਤਾ ਚੋਂ ਤੇਜ਼ੀ ਲਗਾਤਾਰ ਲਿਆ ਰਹੇ ਹਨ। ਉਧਰ ਬਦਲ ਗਿਆ ਹੈ ਸਪੇਸ ਐਕਸ AI ਦਾ ਨਾਮ। ਟਰੰਪ ਦੇ ਆਦੇਸ਼ਾਂ ਤੋਂ ਬਾਅਦ ਮਸਕ ਨੇ ਕਰਤਾ ਐਲਾਨ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਸੁਪਰ ਇੰਟੈਲੀਜੈਂਸ ਦੇ ਆਦੇਸ਼ ਤੋਂ ਬਾਅਦ ਸਪੇਸ ਐਕਸ ਦੀ ਸਹਾਇਕ AI ਕੰਪਨੀ ਸਪੇਸ ਐਕਸ AI ਦਾ ਨਾਂ ਬਦਲ ਕੇ ਹੁਣ ਸਪੇਸ ਐਕਸ AI ਜਿਹੜਾ ਹੈ SI ਰੱਖਿਆ ਜਾਵੇਗਾ। ਸਪੇਸ ਐਕਸ ਦੇ ਸੰਸਥਾਪਕ ਐਲਨ ਮਸਕ ਨੇ ਇਸ ਸਬੰਧੀ ਖੁਦ ਐਲਾਨ ਕੀਤਾ ਹੈ। ਭਾਰਤ ਚ ਅੱਜ ਰਾਸ਼ਟਰਪਤੀ ਚੋਣਾਂ ਹਨ, ਤੁਸੀਂ ਹੈਰਾਨ, ਮੈਂ ਵੀ ਹੈਰਾਨ, ਖ਼ਬਰ ਪੜੀ ਪਰੇਸ਼ਾਨ, ਟਵੀਟ ਕਾਰਨ ਟਰੰਪ ਹੋ ਰਹੇ ਨੇ ਟ੍ਰੋਲ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਰਾਤ ਵੀ ਇੰਡੀਆ ਦੇ ਸੁਪਨੇ ਆਉਂਦੇ ਨੇ, ਉਹ ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ ਤੇ ਕੰਬਣ ਲੱਗੀ ਦੇਹ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਨਾਲ ਬ੍ਰਾਜ਼ੀਲ ਦੀ ਜਗ੍ਹਾ ਭਾਰਤ ਦਾ ਨਾਮ ਲਿਖ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਚੋਂ 12.5 ਕਰੋੜ ਲੋਕਾਂ ਨੇ ਵੋਟ ਪਾਈ, ਜਦਕਿ ਅੱਜ ਬ੍ਰਾਜ਼ੀਲ ਚੋਂ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਸਨ। ਟਰੰਪ ਖਾ ਕੇ ਟੱਪਲਾ ਤੇ ਹੁਣ ਹੋ ਰਹੇ ਨੇ ਓਵਰ। ਮੈਡੀਸਨ ਦੇ ਨੋਬਲ ਪੁਰਸਕਾਰ ਦਾ ਐਲਾਨ 2026 ਦਾ ਹੋ ਗਿਆ ਹੈ। ਰੌਸ਼ਨੀ ਨਾਲ ਦਿਮਾਗ ਦੇ ਨਿਊਰੋਨਸ ਨੂੰ ਕੰਟਰੋਲ ਕਰਨ ਵਾਲੇ ਤਿੰਨ ਵਿਗਿਆਨੀ ਸਨਮਾਨਿਤ ਕੀਤੇ ਜਾਣਗੇ। ਮੈਡੀਸਨ ਦਾ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਦਿੱਤਾ ਜਾ ਰਿਹਾ। ਤਿੰਨੇ ਵਿਗਿਆਨੀ ਦਿਮਾਗ ਦੀਆਂ ਵੱਖ ਵੱਖ ਨਰਵ ਸੈੱਲਾਂ ਦੀ ਗਤੀਵਿਧੀਆਂ ਨੂੰ ਚਾਲੂ ਜਾਂ ਬੰਦ ਕਰਨ ਅਤੇ ਨਰਵ ਸਿਸਟਮ ਨਾਲ ਸਬੰਧਿਤ ਖੋਜ ਤੇ ਲਗਾਤਾਰ ਕੰਮ ਕਰ ਰਹੇ ਨੇ। ਕਾਰਲ ਡੇਸਰੋਥ, ਪੀਟਰ ਹੇਕਮੈਨ ਅਤੇ ਜਾਰਜ ਨਾਗੇਲ ਨੇ ਲਾਈਟ ਗੈਡਡ ਜਿਹੜਾ ਹੈ ਆਈਨਲ ਚੈਨਲ ਦੇ ਆਪਟੋਜੈਨਟਿਕਸ ਤੇ ਵੀ ਖੋਜ ਕੀਤੀ ਹੈ। ਉਧਰ ਦਿਮਾਗ ਤੋਂ ਡਲੀਗ ਹੋ ਸਕਦੀਆਂ ਨੇ ਤੁਹਾਡੀਆਂ ਦਰਦਨਾਕ ਯਾਦਾਂ। ਯੂਨੀਵਰਸਿਟੀ ਦਾ ਇੱਕ ਬੜਾ ਵੱਡਾ ਦਾਅਵਾ, ਇਨਗ੍ਰਾਮ ਤਕਨੀਕ ਨਾਲ ਜਿਹੜਾ ਹੈ ਮਾਦਾ ਜਿਹੜਾ ਹੈ ਯਾਦਾਂ ਮਿਟਾਉਣ ਕੰਮ ਕਰੇਗਾ। ਪ੍ਰੋਫੈਸਰ ਰੀਮੇਜ਼ ਦੇ ਅਨੁਸਾਰ ਜਾਸ਼ਾ ਸ਼ਕਤੀ ਸਾਡੇ ਤਜਰਬਿਆਂ ਦੇ ਨਤੀਜੇ ਵਜੋਂ ਦਿਮਾਗ ਵਿਚ ਇਕ ਸਥਾਈ ਬਦਲਾਅ ਹੈ। ਵਿਗਿਆਨੀ ਇਸ ਨੂੰ ਇਨਗ੍ਰਾਮ ਕਹਿੰਦੇ ਹਨ। ਚੂਹਿਆਂ ਤੇ ਕੀਤੇ ਗਏ ਇਸ ਪ੍ਰਯੋਗ ਨੇ ਇਹ ਸਾਬਤ ਕੀਤਾ ਹੈ ਕਿ ਦਿਮਾਗ ਦੇ ਅੰਦਰ ਨਿਊਰੋਨਸ ਤੱਤ ਸੈੱਲਾਂ ਨੂੰ ਬਦਲ ਕੇ ਕਿਸੇ ਯਾਦ ਨੂੰ ਮਿਟਾਉਣ, ਦੁਬਾਰਾ ਜਗਾਉਣ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਉਧਰ ਫਲਾਈ ਦੁਬਈ ਦੇ ਮਾਮਲੇ ਦੇ ਵਿਚ ਇਕ ਵੱਡਾ ਜ਼ਬਰਦਸਤ ਖੁਲਾਸਾ ਹੋਇਆ ਹੈ। ਜੁਲਾਈ ਚ ਹੀ ਸੀ 9/11 ਵਰਗੇ ਹਮਲੇ ਦੀ ਤਿਆਰੀ, ਫਿਰ ਕਿਉਂ ਟਾਲਿਆ ਸਵਾਲ, ਇਹ ਬੜਾ ਵੱਡਾ ਹੈ। ਇਹ ਯੋਜਨਾ ਜੂਨ ਤੋਂ ਬਣਾਈ ਜਾ ਰਹੀ ਸੀ। ਉਮਾਨੀ ਸਹਿ ਪਾਇਲਟ 9/11 ਵਰਗਾ ਹਮਲਾ ਕਰਨਾ ਚਾਹੁੰਦਾ ਸੀ। ਅਲ ਹਵਾਮੀ ਨੇ ਫਲਾਈ ਦੁਬਈ ਵਿਚ ਸ਼ਾਮਲ ਹੋਣ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿਚ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਦੇ ਕਈ ਵਾਰ ਯਾਤਰਾ ਕੀਤੀ ਸੀ। ਉਸ ਨੇ ਜਾਂਚਕਰਤਾਵਾਂ ਨੂੰ ਦਸਿਆ ਹੈ ਕਿ ਜੂਨ ਵਿਚ ਇਜ਼ਰਾਈਲ ਦੀ ਆਪਣੀ ਫੇਰੀ ਦੌਰਾਨ ਉਹ ਹਮਲੇ ਦੀ ਯੋਜਨਾ ਬਣਾਉਣ ਅਤੇ ਹਵਾਈ ਅੱਡੇ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਵਿਚ ਕੇਂਦਰ ਸੀ। ਇਜ਼ਰਾਈਲ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਸ ਨੇ ਏਅਰਲਾਈਨ ਲਈ ਚੁਣੇ ਜਾਣ ਤੋਂ ਪਹਿਲਾਂ ਹੀ ਹਮਲੇ ਦੀ ਯੋਜਨਾ ਬਣਾਈ ਹੈ। ਸੁਣਦੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਦਰਬਾਗ ਸਿੰਘ ਚਾਵਲਾ। ਪਾਕਿਸਤਾਨ ਦੇ ਵਿਚ ਇਕ ਵਾਰ ਫਿਰ ਸਿਆਸੀ ਮਾਹੌਲ ਗਰਮਾ ਗਿਆ। ਮੁੜ ਬਣੀ ਟਕਰਾਅ ਦੀ ਸਥਿਤੀ, ਸੜਕਾਂ ਤੇ ਉਤਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕ। ਆਪਣੇ ਆਗੂ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਰਾਜਧਾਨੀ ਇਸਲਾਮਾਬਾਦ ਕੂਚ ਕਰ ਰਹੇ ਨੇ। ਮਾਰਚ ਨੂੰ ਟਾਲਣ ਨੂੰ ਲੈ ਕੇ ਸਰਕਾਰ ਅਤੇ ਪੀਟੀਆਈ ਆਗੂ ਵਿਚਾਲੇ ਦੋ ਦੌਰ ਦੀ ਗੱਲਬਾਤ ਹੋਈ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਉਧਰ ਇਗਬੋਕੋਡਾ ਚੋਂ ਫੌਜੀ ਜਹਾਜ਼ ਹਾਦਸਾਗ੍ਰਸਤ ਹੋਇਆ। 25 ਯਾਤਰੀ ਤੇ 7 ਚਾਲਕ ਦਲ ਦੇ ਮੈਂਬਰ ਮਾਰੇ ਜਾਣ ਦੀ ਖ਼ਬਰ ਹੈ। ਦੱਖਣੀ ਨਾਜ਼ੀਰੀਆ ਦੇ ਆਰਥਿਕ ਕੇਂਦਰ ਲਾਗੋਸ ਲਈ ਇਕ ਨਿਯਮਤ ਮਿਸ਼ਨ ਤੇ ਸੀ ਜਦੋਂ ਇਹ ਉਡੋ ਰਾਜ ਦੇ ਇਗਬੋਕੋਡਾ ਖੇਤਰ ਵਿਚ ਹਾਦਸਾਗ੍ਰਸਤ ਹੋਇਆ। ਉਧਰ ਲੰਡਨ ਤੋਂ ਅਮਰੀਕਾ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ BA-295 ਐਮਰਜੈਂਸੀ ਆਈ। ਅਚਾਨਕ 9,000 ਫੁੱਟ ਹੇਠਾਂ ਆਇਆ ਜਹਾਜ਼। ਬ੍ਰਿਟਿਸ਼ ਏਅਰਵੇਜ਼ ਦੀ ਉਡਾਨ BA-295 ਅੱਜ ਆਇਰਿਸ਼ ਅਸਮਾਨ ਉਤੇ ਉਡਾਨ ਭਰਦੇ ਸਮੇਂ ਐਮਰਜੈਂਸੀ ਉਸ ਨੂੰ ਘੋਸ਼ਿਤ ਕਰਨੀ ਪਈ ਕਿਉਂਕਿ ਜਹਾਜ਼ ਆਪਣੀ ਆਮ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਡਿੱਗਣ ਲੱਗਾ। ਬੋਇੰਗ 777 ਲੰਡਨ ਹੀਥਰੋ ਤੋਂ ਸ਼ਿਕਾਗੋ ਉਹ ਜਾ ਰਹੇ ਸੀ ਜਦੋਂ ਇਸ ਦੀ ਆਇਰਲੈਂਡ ਦੇ ਉਪਰੋਂ ਲਗਭਗ 37,000 ਫੁੱਟ ਦੀ ਉਚਾਈ ਤੋਂ 9,000 ਫੁੱਟ ਤੱਕ ਹੇਠਾਂ ਆ ਗਿਆ। ਫਲਾਈਟ ਟਰੈਕਿੰਗ ਡਾਟਾ ਨੇ ਉਚਾਈ ਵਿਚ ਤਬਦੀਲੀ ਦਾ ਖੁਲਾਸਾ ਕੀਤਾ। ਫਿਰ ਪਾਇਲਟ ਨੇ 7700 ਐਮਰਜੈਂਸੀ ਕੋਡ ਜਾਰੀ ਕੀਤਾ। ਇਹ ਕੋਡ ਆਮ ਐਮਰਜੈਂਸੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹ ਕਿਸੇ ਖਾਸ ਸਮੱਸਿਆ ਨੂੰ ਨਹੀਂ ਦਰਸਾਉਂਦਾ, ਇਹ ਸਿਰਫ ਕੰਟਰੋਲਰਸ ਨੂੰ ਦਸਦਾ ਹੈ ਕਿ ਚਾਲਕ ਦਲ ਨੂੰ ਸਹਾਇਤਾ ਅਤੇ ਇਕ ਸਪਸ਼ਟ ਰਸਤੇ ਦੀ ਲੋੜ ਹੈ। ਉਧਰ ਭਾਰਤੀ ਤੇ ਅਜ਼ਰਬਾਈਜ਼ਾਨ ਮੂਲ ਦੇ ਲੋਕਾਂ ਨੂੰ ਲਿਜਾ ਰਹੇ ਮਾਲਵਾਕ ਜਹਾਜ਼ ਤੇ ਰੂਸ ਵੱਲੋਂ ਡਰੋਨ ਹਮਲਾ, ਕਪਤਾਨ ਦੀ ਮੌਤ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਕਾਲੇ ਸਾਗਰ ਵਿਚ ਇਕ ਮਾਲਵਾਕ ਜਹਾਜ਼ ਤੇ ਰੂਸ ਨੇ ਡਰੋਨ ਨਾਲ ਹਮਲਾ ਕੀਤਾ ਜਿਸ ਕਾਰਨ ਜਹਾਜ਼ ਵਿਚ ਅੱਗ ਲੱਗ ਗਈ। ਜਹਾਜ਼ ਵਿਚ ਭਾਰਤੀ ਅਤੇ ਅਜ਼ਰਬਾਈਜ਼ਾਨ ਨਾਗਰਿਕ ਵੀ ਸਵਾਰ ਸਨ। ਇਸ ਹਮਲੇ ਵਿਚ ਜਹਾਜ਼ ਦੇ ਕਪਤਾਨ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਕਾਂਗੋ ਨਦੀ ਦੇ ਦੋ ਕਿਸ਼ਤੀਆਂ ਦੀ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਹੈ। ਇਸ ਘਟਨਾ ਵਿਚ ਘੱਟੋ ਘੱਟ 30 ਲੋਕ ਮਾਰੇ ਗਏ ਨੇ ਅਤੇ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਨੇ। ਸਥਾਨਕ ਅਧਿਕਾਰੀਆਂ ਨੇ ਸਬੰਧੀ ਖੁਦ ਜਾਣਕਾਰੀ ਦਿੱਤੀ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਵੌਇਸ ਆਫ ਸਿਟੀ 1320 AM ਦੇ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ। ਅਮਰੀਕਾ ਨੇ ਬ੍ਰਿਟੇਨ ਦੇ ਐਰਾਫ ਏਅਰਫੋਰਡ ਏਅਰਬੇਸ ਤੋਂ ਹਟਾ ਲਏ ਨੇ ਸਾਰੇ ਬੰਬਾਰ। ਅਮਰੀਕੀ ਰੱਖਿਆ ਵਿਭਾਗ ਨੇ ਕੱਲ ਇਸ ਦੀ ਖੁਦ ਪੁਸ਼ਟੀ ਕੀਤੀ ਹੈ। ਅਮਰੀਕਾ ਨੇ ਇਸ ਨੂੰ ਇਕ ਆਮ ਸੁਰੱਖਿਆ ਪ੍ਰਕਿਰਿਆ ਤੇ ਗਲੋਬਲ ਪੁਨਰ ਤੈਨਾਤੀ ਦੇ ਹਿੱਸੇ ਵਜੋਂ ਦਸਿਆ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਕਦਮ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਸੀ। ਉਧਰ ਬਲੋਚਿਸਤਾਨ ਦੀ ਮਹਿਲਾ ਫਾਈਟਰਸ ਦਾ ਨਵਾਂ ਗਰੁੱਪ ਜਿਹੜਾ ਹੈ ਸੀਪੈਕ ਪਾਕਿਸਤਾਨ ਦੇ ਫੌਜ ਲਈ ਖਤਰਾ ਬਣਦਾ ਨਜ਼ਰ ਆ ਰਿਹਾ। ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਬਲੋਚਿਸਤਾਨ ਬਗਾਵਤ ਦੇ ਅਚਾਨਕ ਨਵਾਂ ਮੋੜ ਲੈਣ ਦੀ ਖ਼ਬਰ ਹੈ। ਪਹਿਲਾਂ ਨਾਲੋਂ ਕੀਤੀ ਜ਼ਿਆਦਾ ਔਰਤਾਂ ਫਰੰਟ ਲਾਈਨ ਤੇ ਜਾ ਰਹੀਆਂ ਹਨ। ਇਕ ਨਵੀਂ ਬਣੀ ਸਾਰੀਆਂ ਔਰਤਾਂ ਵਾਲੀ ਲੜਾਈ ਇਕਾਈ ਨੇ ਹਾਲ ਹੀ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਆਪਣਾ ਪਹਿਲਾ ਹਮਲਾ ਸ਼ੁਰੂ ਕੀਤਾ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰਲੀ ਇਸ ਵੱਧ ਰਹੇ ਸੁਰੱਖਿਆ ਸੰਕਟ ਵਿਚ ਖਤਰਨਾਕ ਨਵੀਂ ਪਿਰਤ ਨੂੰ ਜੋੜਦਾ ਹੈ। ਇਸ ਨੂੰ ਇਕ ਮਹੱਤਵਪੂਰਨ ਖਤਰੇ ਵਜੋਂ ਦੇਖਿਆ ਜਾ ਰਿਹਾ, ਖਾਸ ਕਰਕੇ ਚੀਨ ਦੇ ਬਹੁ ਅਰਬ ਡਾਲਰ ਦੇ CPEC ਲਈ ਇਸ ਤੇ ਖਰਬਾਂ ਡਾਲਰ ਖਰਚ ਹੋਏ ਨੇ। ਉਧਰ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਚੋਂ 10 ਅਕਤੂਬਰ ਨੂੰ ਹੋਣ ਵਾਲਾ ਭਾਰਤ ਪਾਕਿਸਤਾਨ ਦਾ ਮਹਾਂ ਮੁਕਾਬਲਾ ਰੱਦ ਹੋ ਗਿਆ। ਪਾਕਿਸਤਾਨ ਨੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਦੇ ਤੀਜੇ ਸੀਜ਼ਨ ਤੋਂ ਹਟਣ ਦਾ ਐਲਾਨ ਕਰ ਦਿੱਤਾ। ਪਾਕਿਸਤਾਨ ਨੇ ਅੱਜ ਅਧਿਕਾਰਤ ਤੌਰ ਤੇ ਲੀਗ ਤੋਂ ਹਟਣ ਦਾ ਕਾਰਨ ਦਸਿਆ, ਜਿਸ ਕਾਰਨ NOC ਦਿੱਤਾ ਗਿਆ ਸੀ। ਹਾਲਾਂਕਿ ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਕ੍ਰਿਕਟ ਬੋਰਡ NOC ਦੇਣ ਲਈ ਤਿਆਰ ਸੀ, ਪਰ ਕੁਝ ਸ਼ਰਤਾਂ ਲਗਾਈਆਂ ਨੇ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਭਾਰਤੀ ਖਿਡਾਰੀਆਂ ਤੋਂ ਲਿਖਤੀ ਮਾਫ਼ੀ ਮੰਗਾਉਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਇਹ ਵੀ ਉਮੀਦ ਕੀਤੀ ਗਈ ਸੀ ਕਿ ਭਾਰਤੀ ਖਿਡਾਰੀ ਮੈਚ ਦੌਰਾਨ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਮਿਲਾਉਣਗੇ। ਹਾਲਾਂਕਿ ਪਾਕਿਸਤਾਨ ਨੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਪ੍ਰਬੰਧਕਾਂ ਨੇ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪਾਕਿਸਤਾਨ ਪਿੱਛੇ ਹਟ ਗਿਆ। ਲਵਾਂਗੇ ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਚੱਲਾਂਗੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਨਾਲ ਵੀ ਗੱਲ ਕਰਾਂਗੇ, ਪਰੰਤੂ ਉਸ ਤੋਂ ਪਹਿਲਾਂ ਇਕ ਵਾਰ ਫਿਰ ਤੋਂ ਕੈਨੇਡੀਅਨ ਖੁਫੀਆ ਰਿਪੋਰਟ ਚੋਂ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖਲ ਅੰਦਾਜ਼ੀ ਵਾਲਾ ਦੇਸ਼ ਇਸ ਟਾਈਟਲ ਦੇ ਅਧੀਨ ਇਕ ਪੰਜਾਬ ਦੀ ਬਹੁਤ ਚਰਚਿਤ ਅਖਬਾਰ ਨੇ ਲੰਬਾ ਚੌੜਾ ਇਕ ਆਰਟੀਕਲ ਕਹਿ ਲਓ ਜਾਂ ਰਿਪੋਰਟ ਲਿਖੀ ਹੈ। ਉਹ ਇਨ ਬਿਨ ਕੱਟ ਵੱਢ ਤੋਂ ਬਗੈਰ ਤੁਹਾਡੇ ਨਾਲ ਕੱਲਾ ਕੱਲਾ ਸ਼ਬਦ ਲੈ ਕੇ ਹਾਜ਼ਰ ਹੋ ਰਿਹਾ। ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਵੋਇਸ ਆਫ ਸਿਟੀ 1320 AM ਤੇ ਚੱਲ ਰਹੇ ਛਾਵਲਾ ਨਿਊਜ਼ ਨੈਟਵਰਕ ਰੰਗਲਾ ਪੰਜਾਬ ਦੇ ਬਾਰੇ ਦੱਸ ਦਿਓ। ਅਸੀਂ ਆਪ ਜੀ ਯਾਦ ਕਰਵਾ ਦਈਏ ਕਿ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਪ੍ਰੋਗਰਾਮ ਇਸੇ ਚੈਨਲ ਤੇ ਬ੍ਰਾਡਕਾਸਟ ਕੀਤਾ ਜਾਂਦੈ ਅਤੇ ਰਾਤ ਨੂੰ 9 ਤੋਂ 11 ਸੈਟਰਡੇ ਤੁਸੀਂ 12 ਤੋਂ 1 ਜਿਹੜਾ ਹੈ ਪ੍ਰੋਗਰਾਮ ਵੀਰ ਸਾਡੇ ਬਿਰਦੀ ਸਾਹਿਬ ਤੇ ਆਲੂ ਵਾਲੇ ਸਾਹਿਬ ਲੈ ਕੇ ਹਾਜ਼ਰ ਹੁੰਦੇ ਨੇ ਰੇਡੀਓ ਸਰਖਾਬ ਤੇ ਸੰਡੇ ਵੀ 12 ਤੋਂ 1 ਤੇ ਸੈਟਰਡੇ 1 ਤੋਂ 4 ਅਰਸ਼ ਅਤੇ ਸੰਡੇ ਵੀ 1 ਤੋਂ 4 ਏਸ਼ੀਅਨ ਵਿਜ਼ਨ ਅਰਸ਼ ਪੇਸ਼ ਕਰਦੇ ਨੇ। ਕਿਸੇ ਨੇ ਵੀ ਐਜ ਏ ਹੋਸਟ ਆਉਣਾ ਮੋਸਟ ਵੈਲਕਮ, ਕਾਲ ਅਰਸ਼ 416-303-1515। ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਤਾਂ ਕਾਲ ਕਰ ਲਓ ਤੁਸੀਂ ਅਰਸ਼ 416-303-1515। ਔਰ ਜਿਸ ਤਰੀਕੇ ਦੇ ਨਾਲ ਸਾਨੂੰ ਵੱਖ ਵੱਖ ਏਰੀਆਜ਼ ਦੇ ਵਿੱਚੋਂ ਫੋਨ ਕਾਲਸ ਆਏ ਨੇ ਉਸ ਦੇ ਨਾਲ ਅਸੀਂ ਤਹਿ ਦਿਲ ਤੋਂ ਉਹਨਾਂ ਦੋਸਤਾਂ ਮਿੱਤਰਾਂ ਸੁਨੇਹੀਆਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਕਾਲਸ ਕੀਤੀਆਂ। BNB ਪਲੰਬਿੰਗ ਦੇ ਸਾਡੇ ਵੀਰ ਸਰਦਾਰ ਮਨਜੀਤ ਸਿੰਘ ਹੁਣ ਦਾ ਕਾਲ ਆਈ ਕਿ ਓਰੇਲੀਆ ਤੋਂ ਵੀ ਕਾਫੀ ਦੂਰ ਉਹ ਹਨ ਤੇ ਉੱਥੇ ਜਾ ਰਹੇ ਨੇ, ਉੱਥੇ ਵੀ ਕ੍ਰਿਸਟਲ ਕਲੀਅਰ ਸੁਣਾਈ ਦੇ ਰਿਹਾ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਇਸ ਨੂੰ ਆਪਣਾ ਸਮਝ ਕੇ ਸਾਨੂੰ ਫੀਡਬੈਕ ਦੇ ਰਹੇ ਹੋ। ਸਾਡਾ ਨੰਬਰ ਹੈ 4167167794। ਅਗੇਨ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਸਾਰੇ ਏਰੀਏ ਦੇ ਵਿੱਚ ਅਸੀਂ ਸਾਰਿਆਂ ਨੂੰ ਖੁਸ਼ ਕਰ ਸਕਾਂਗੇ, ਪਰ ਕੋਸ਼ਿਸ਼ ਸਾਡੀ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: Real news, real impact, showing you real world. CJMR 1320, CJMR 1320, the voice of the city. Navratri special anokha andaaz di special sale lagan ja rahi hai. Ladies men's party wear, bridal lehengas, suits, sarees, kurtis, unstitched suit material lena hove te aaj hi aao. Suits te dresses customized bhi karwa sakde ho. Navratri special kagra choli just $50. More than 20 years of experience. Mention CJMR and get 20% off on every dress. Anokha andaaz, 6101 Mayfield Road, Unit 3, Brampton. Call 905-794-4005.
3: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-450-6464 905 450-6464.
4: Lali Sweet and a Restaurant. Lali Sweet and a Restaurant.
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਉਹ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 number ਰਿਪੇਅਰ ਕਰਾ।
6: ਸੱਚੀ?
7: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
7: ਇਹਨਾਂ ਕੋਲ ਸਾਲਾਂ ਦਾ ਤਜਰਬਾ।
6: ਹੁਣ ਐਡਰੈਸ ਵੀ ਲਿਖਾ।
7: ਲੈ ਲਿਖ ਲਾ, 1 Good Mark Place, Etobicoke, Unit 5,
6: ਕਾਲ 6477067
0: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ, ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਔਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 Intermall Drive ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ, ਨੰਬਰ 9057900045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
8: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
9: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
10: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
11: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
12: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
10: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
0: ਪੀਲ ਰੈਨੋਵੇਸ਼ਨ ਦਾ ਪੈਗਾਮ, ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ 1 ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। 1 ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
13: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
14: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
15: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333, ਯਾਨੀ 416-749-8383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
16: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
17: Bed, dining table, sofa, kar le lena ya dena tohfa.
18: High end design and quality, yani High Point Furniture. Custom made, Canadian made imported furniture lai aaj hi visit karo High Point Furniture.
17: 7550 Kimball Street, Mississauga. Call 647-382-5500.
19: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
20: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
21: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਔਰ ਕਾਲ 9057962555 9057925555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ। ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, ਪੀ ਆਰ ਕਾਰਡ, ਕੈਨੇਡੀਅਨ ਸਿਟੀਜ਼ਨ।

0: curry, sambar, utpam, desserts aur bahut kuch. Visit lovesouth.ca. Love
1: South. ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
2: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
3: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 905-605-6605।
4: GTA ਫਲੋਰਿੰਗ ਕੈਨੇਡਾ।
5: GTA ਫਲੋਰਿੰਗ ਕੈਨੇਡਾ।
6: ਮੇਰੇ ਹੱਥ ਮਿਨੋਨੋ ਚੂੜੀਆਂ ਹੈ।
7: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
8: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬਰੋ ਟੈਕਸਟਾਈਲ ਨਾਲ।
7: ਪਾਓ ਸੂਟ, ਸਾੜੀਜ, ਲਹਿੰਗਾ, ਜੂਲਰੀ ਅਤੇ ਫੈਸ਼ਨ ਐਕਸੈਸਰੀਜ,
9: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ।
7: ਅੱਜ ਹੀ ਪਹੁੰਚੋ
8: ਸਕਾਰਬਰੋ ਟੈਕਸਟਾਈਲ, 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010, 416-742-0010।
10: ਕੋਈ ਮੰਗੇ ਮੀਠਾ, ਕੋਈ ਕਹੇ ਨਮਕੀ, ਇੱਕ ਬਾਤ ਤੋਂ ਪੱਕੀ ਹੈ, ਇਹ ਸਭ ਹੈ ਇਸਕੇ ਸ਼ੌਕੀ।
11: This is CJMR, the voice of the city, part of White Oaks Communications Group, your trusted local radio provider for more than 70 years.
12: ਕੇ ਸਾਥ ਆਕਰ ਖਾਈਏ ਜਾਂ ਫਿਰ ਕੇਟਰਿੰਗ ਕਰਵਾਈਏ, ਮਿਠਾਈਆਂ ਐਸੀ ਕਿ ਮਜ਼ਾ ਆ ਜਾਏ।
13: ਇਹ ਹੈ ਰਾਜਧਾਨੀ, ਰਾਜਧਾਨੀ, ਰਾਜਧਾਨੀ।
12: Multiple locations in GTA. For more information, visit rajdhanisweets.ca.
14: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 905-840-9000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
15: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏਬਰਾਮਟਨ। ਕਾਲ 905-928-8557।
14: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡਸ ਪਰਸਨਲ

0: ਰਣਜੀਤ ਬਾਵਾ ਜੀ ਨੂੰ ਤੁਸੀਂ ਸੁਣ ਰਹੇ ਹੋ, ਮੈਂ ਹਾਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਤੇ ਸਟੂਡੀਓ ਦੇ ਵਿਚ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ, ਤੇ ਕਰਦੇ ਹਾਂ ਉਨ੍ਹਾਂ ਦਾ ਸਵਾਗਤ ਵੋਇਸ ਆਫ ਸਿਟੀ 1320 AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਸਵਾਗਤ ਅੰਜੂ ਜੀ ਆਇਆਂ ਨੂੰ।
1: ਥੈਂਕ ਯੂ ਦਿਲਬਾਗ ਜੀ, ਲਿਸਨਰਸ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਦੋਸਤੋ, ਵੈਦਰ ਰਿਪੋਰਟ ਪੇਸ਼ ਕਰੀਏ ਤੇ ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ, ਉਸ ਤੋਂ ਬਾਅਦ ਮੇਰੇ ਪਾਸ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨੇ ਆਪਣੀ ਗੱਲਬਾਤ ਲੈ ਕੇ ਹਾਜ਼ਰ ਹੋਣਾ, ਤੇ ਫਿਰ ਖਬਰਾਂ ਜਿਹੜੀਆਂ ਨੇ ਪੰਜਾਬ ਤੋਂ ਸਾਡੇ ਲਈ ਚਰਨਜੀਤ ਸਿੰਘ ਜੋਗੀ ਸਾਹਿਬ ਵੀ ਪੇਸ਼ ਕਰਨਗੇ। ਔਰ ਪਹਿਲਾਂ ਖਬਰਾਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਸੁਣਾਂਗੇ, ਪਹਿਲਾਂ ਵੈਦਰ ਰਿਪੋਰਟ, ਤੇ ਉਸ ਤੋਂ ਬਾਅਦ ਜੇ ਸਮਾਂ ਲੱਗਾ ਤੇ ਇਕ ਰਿਪੋਰਟ ਹੈ ਜਿਹੜੀ ਫਿਰ ਚਰਚਾ ਦੇ ਵਿਚ ਹੈ। ਕੈਨੇਡੀਅਨ ਖੁਫੀਆ ਰਿਪੋਰਟ ਚੋਂ ਵੱਖ ਵੱਖ ਦੇਸ਼ਾਂ ਦੇ ਨਾਮ ਆਏ ਨੇ, ਉਹਦੇ ਵਿਚ ਵੱਖ ਵੱਖ ਮੁਲਕ ਨੇ, ਚੀਨ ਹੈ, ਰੂਸ ਹੈ, ਪਾਕਿਸਤਾਨ ਹੈ, ਇਰਾਨ ਹੈ, ਇਨ੍ਹਾਂ ਦੀ ਜਿੱਥੇ ਸਰਗਰਮੀਆਂ ਦਾ ਇਸ ਰਿਪੋਰਟ ਦੇ ਵਿਚ ਦਖਲ ਅੰਦਾਜ਼ੀ ਜਿਹੜੀ ਹੈ ਜਾਰੀ ਕੀਤੀ ਗਈ ਹੈ, ਵਿਦੇਸ਼ੀ ਦਖਲ ਅੰਦਾਜ਼ੀ ਕੈਨੇਡਾ ਦੇ ਵਿਚ, ਉਹਦੇ ਚ ਭਾਰਤ ਦਾ ਵੀ ਨਾਮ ਹੈ। ਪਰ ਜਗਬਾਣੀ ਅਖਬਾਰ ਪੰਜਾਬ ਦੀ ਬਹੁਤ ਚਰਚਿਤ ਅਖਬਾਰ ਹੈ, ਤੇ ਉਹਦੇ ਵਿਚ ਲੰਬੀ ਚੌੜੀ ਰਿਪੋਰਟ ਛਪੀ ਹੈ ਕਿ ਕੈਨੇਡੀਅਨ ਖੁਫੀਆ ਰਿਪੋਰਟ ਚੋਂ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖਲ ਅੰਦਾਜ਼ੀ ਕਰਨ ਵਾਲਾ ਦੇਸ਼ ਹੈ। ਇਹ ਇਨ ਬਿਨ ਕੱਟ ਵੱਟ ਤੋਂ ਬਗੈਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਗਬਾਣੀ ਅਖਬਾਰ ਦੇ ਸਹਿਯੋਗ ਦੇ ਨਾਲ। ਇਹਦਾ ਉਲੱਥਾ ਹੈ ਵੈਸੇ, ਰਿਪੋਰਟ ਪੰਜਾਬੀ ਦੇ ਵਿਚ ਤੇ ਹਿੰਦੀ ਦੇ ਵਿਚ, ਇੰਗਲਿਸ਼ ਦੇ ਵਿਚ ਵੀ ਹੈ। ਤੁਸੀਂ ਰਿਪੋਰਟ ਨੂੰ ਜਾ ਕੇ ਜਿਹੜਾ ਹੈ ਪੜ੍ਹ ਵੀ ਸਕਦੇ ਹੋ। ਇਹ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਹੈ CSIS ਦੇ ਉੱਤੇ ਇਨ ਬਿਨ ਜੋ ਲਿਖਿਆ ਹੋਇਆ ਹੈ, 3 ਸਤੰਬਰ 2026 ਨੂੰ ਜਾਰੀ ਹੋਈ ਹੈ। ਇਹਦੀ ਰਿਪੋਰਟ ਦਾ ਉਲੱਥਾ ਕਰਾਂਗੇ, ਪ੍ਰੰਤੂ ਖਬਰਾਂ ਪੰਜਾਬ ਤੋਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ, ਤੇ ਇਸ ਹਿੱਸੇ ਨੂੰ ਤੁਸੀਂ ਸੁਣ ਰਹੇ ਹੋ। ਆਪਣੇ ਵਰਗੇ ਦੋਸਤਾਂ ਮਿੱਤਰਾਂ ਸਿੰਘ ਨੂੰ ਦੱਸ ਦਿਓ ਕਰੋ ਪ੍ਰੋਗਰਾਮ ਦੇ ਬਾਰੇ, ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਨੰਬਰ ਹੈ ਜੀ ਸਾਡਾ ਉਹੀ ਪੁਰਾਣਾ ਮਸ਼ਹੂਰ 905-813-1320, ਤੇ 30 ਸਾਲਾਂ ਤੋਂ ਇਕੋ ਹੀ ਨੰਬਰ ਹੈ 416-716-7794-94। ਵੈਦਰ ਰਿਪੋਰਟ ਨੂੰ ਸਪਾਂਸਰ ਕਰਨਗੇ ਰੰਗਲਾ ਪੰਜਾਬ ਰੇਡ ਪਾਉਣ ਦੇ ਵਿਚ ਪੀਜ਼ਾ ਮਸ਼ੀਨ, ਜਿਨ੍ਹਾਂ ਦੀ ਇਕੋ ਹੀ ਲੋਕੇਸ਼ਨ ਹੈ 2 ਫਿਲੋਸਫਰਜ਼ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ, ਔਰ ਉਥੋਂ ਦਾ ਨੰਬਰ ਨੋਟ ਕਰੋ ਜੇਕਰ 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ 2 ਡਿਪਿੰਗ ਸੌਸ ਨਾਲ ਤੁਸੀਂ ਲੈਣਾ ਹੈ ਤਾਂ $24.99 ਦੇ ਵਿਚ ਲੈ ਸਕਦੇ ਹੋ। $24.99 ਦੇ ਵਿਚ ਪਿਕਅਪ ਹੈ ਜੀ। ਕੈਸ਼ ਡੀਲ ਨੰਬਰ 905-490-1222 ਤੇ ਕਾਲ ਕੀਤਾ ਜਾ ਸਕਦਾ ਹੈ। ਵੈਦਰ ਰਿਪੋਰਟ
1: ਜੀ, ਰਾਈਟ ਨਾਓ ਟੈਂਪਰੇਚਰ 11 ਡਿਗਰੀ ਸੈਂਟੀਗ੍ਰੇਡ, ਫੀਲਸ ਲਾਈਕ 8 ਡਿਗਰੀ, ਕੱਲ ਦਾ ਟੈਂਪਰੇਚਰ 16 ਰਹੇਗਾ ਹਾਈਐਸਟ ਐਂਡ ਲੋਐਸਟ 3 ਡਿਗਰੀ, ਮਿਕਸ ਆਫ ਸਨ ਐਂਡ ਕਲਾਉਡਸ।
0: ਜੀ ਹਾਂ, ਲਓ ਫਿਰ ਖਬਰਾਂ ਪੇਸ਼ ਕਰਾਂਗੇ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ, ਜਿਸ ਨੂੰ ਸਪਾਂਸਰ ਕਰਨਗੇ ਰੈਡਿਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਉੱਤੇ ਵਾਕਿਆ ਨੇ। ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈ ਕੇ ਆਉਣਾ ਹੋਵੇ ਤਾਂ ਰੈਡਿਸ ਫਰਨੀਚਰ 905-232-7499। ਅਗੇਨ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ, ਅਸ਼ੋਕ ਜੁਲਰ ਕੰਗਣ ਕੜੇ ਝੁਮਕੇ ਵਾਲੀਆਂ ਜਿਹੜਾ ਉਹ ਸਾਡੇ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ, ਨੰਬਰ 905-671-4290। ਇਨਫਿਨਿਟੀ ਟੈਂਟ ਐਂਡ ਡੈਕੋਰ, ਘਰ ਦੇ ਫਰੰਟ ਜਾਂ ਬੈਕ ਯਾਰਡ ਤੇ ਤੁਸੀਂ ਕੋਈ ਵੀ ਫੰਕਸ਼ਨ ਕਰ ਰਹੇ ਹੋ, ਉਹਦੇ ਵਿਚ ਮੀਂਹ ਕਣੀ ਹਨੇਰੀ ਦਾ ਕੋਈ ਡਰ ਨਹੀਂ ਹੋਵੇਗਾ ਜਦੋਂ ਇਹਨਾਂ ਦੇ ਕੋਲੋਂ ਤੁਸੀਂ ਸ਼ਾਨਦਾਰ ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰਸ, ਡੈਕੋਰੇਸ਼ਨ, ਜੰਪਿੰਗ ਬਲੂਨ, ਮੱਚ ਮੋਰ ਤੇ ਵਧੇਰੇ ਜਾਣਕਾਰੀ ਲਈ ਕਾਲ ਕਰ ਲੈਣਾ ਦਿਲਪ੍ਰੀਤ ਬਲ 647-08-0079 ਤੇ ਕਾਲ ਕੀਤਾ ਜਾ ਸਕਦਾ ਹੈ। ਚਲੋ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ।
2: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਿਹਾ ਇਕਜੁੱਟਤਾ ਦੇ ਨਾਲ ਕਰਾਂਗੇ ਕੰਮ। ਖੁਦ ਨੂੰ CM ਦਾ ਦਾਅਵੇਦਾਰ ਦੱਸਣ ਤੇ ਦੀਪੇਂਦਰ ਹੁੱਡਾ ਦਾ ਹੋਇਆ ਵਿਰੋਧ। ਕਾਂਗਰਸ ਨੇ ਮੰਗਿਆ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ, ਕਿਹਾ ਹੁਣ ਦੇਸ਼ ਲਈ ਬੋਝ। ਰਾਜਸਥਾਨ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਚ ਬੇਅਦਬੀ ਤੇ ਭੰਨਤੋੜ, ਮੁੱਖ ਪ੍ਰਬੰਧਕ ਨੂੰ ਹਿਰਾਸਤ ਚ ਲਿਆ, SGPC ਨੇ ਕੀਤੀ ਘਟਨਾ ਦੀ ਨਿੰਦਾ। ਹਰਸਿਮਰਤ ਕੌਰ ਬਾਦਲ ਨੇ ਮਾਈ ਭਾਗੋ ਫੌਜ ਬਣਾਉਣ ਦਾ ਕੀਤਾ ਐਲਾਨ, ਹੁਣ ਬੀਬੀਆਂ ਲੜਨਗੀਆਂ ਨਸ਼ਿਆਂ ਦੇ ਖਿਲਾਫ ਜੰਗ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਪ੍ਰਗਟ ਸਿੰਘ ਨੇ ਅੱਜ ਦਿੱਲੀ ਦੇ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦਾ ਐਲਾਨ ਕਰਦਿਆਂ ਹੋਇਆਂ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ, ਰਾਹੁਲ ਗਾਂਧੀ ਨੂੰ ਮਿਲਣਾ ਇਕ ਸਨਮਾਨ ਦੀ ਗੱਲ ਸੀ। ਮੈਂ ਉਨ੍ਹਾਂ ਦੇ ਮਾਰਗ ਦਰਸ਼ਨ, ਉਤਸ਼ਾਹ ਤੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਦੇ ਲਈ ਅਟੁੱਟ ਵਚਨਬੱਧਤਾ ਦਾ ਧੰਨਵਾਦੀ ਹਾਂ। ਉਨ੍ਹਾਂ ਲਿਖਿਆ ਨਵੀਂ ਊਰਜਾ ਤੇ ਸਾਡੇ ਨੇਤਾਵਾਂ ਵਰਕਰਾਂ ਤੇ ਪੰਜਾਬ ਦੇ ਲੋਕਾਂ ਦੀ ਸਮੂਹਕ ਤਾਕਤ ਦੇ ਨਾਲ ਅਸੀਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੇ ਬਿਹਤਰ ਭਵਿੱਖ ਦੇ ਨਿਰਮਾਣ ਦੇ ਲਈ ਅਣਥਕ ਮਿਹਨਤ ਕਰਾਂਗੇ। ਪ੍ਰਗਟ ਸਿੰਘ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਦਿੱਲੀ ਵਿਚ ਹੀ ਰਹਿ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨਾਲ ਕੁਝ ਨਾ ਕੁਝ ਸੰਬੰਧ ਰੱਖਣ ਵਾਲੇ ਹਰੇਕ ਕਾਂਗਰਸੀ ਆਗੂ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਕਿ ਇਸ ਰਾਹੀਂ ਉਹ ਪਾਰਟੀ ਦੇ ਅੰਦਰੂਨੀ ਵਿਰੋਧੀਆਂ ਦੇ ਲਈ ਦਿੱਲੀ ਦਾ ਦਰਵਾਜ਼ਾ ਬੰਦ ਕਰ ਰਹੇ ਨੇ। ਸੋਮਵਾਰ ਨੂੰ ਰਾਹੁਲ ਗਾਂਧੀ ਦੀ ਪ੍ਰਗਟ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਗਟ ਸਿੰਘ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ। ਇਸ ਲਈ ਪ੍ਰਗਟ ਪੰਜਾਬ ਦੇ ਪ੍ਰਧਾਨ ਬਣਨ ਤੋਂ 4 ਦਿਨ ਬਾਅਦ ਵੀ ਪੰਜਾਬ ਦਾ ਦੌਰਾ ਕਰਨ ਚ ਸਫਲ ਰਹੇ ਨੇ। ਇਸ ਦਾ ਜਵਾਬ ਦਿੰਦਿਆਂ ਪ੍ਰਗਟ ਨੇ ਕਿਹਾ ਕਿ ਉਨ੍ਹਾਂ ਕੋਲ ਮੇਰੇ ਵਿਰੁੱਧ ਕਹਿਣ ਲਈ ਕੁਝ ਨਹੀਂ ਹੈ। ਆਮ ਆਦਮੀ ਪਾਰਟੀ ਖੁਦ ਡੁੱਬਣ ਵਾਲੀ ਹੈ, ਬਸ ਥੋੜਾ ਇੰਤਜ਼ਾਰ ਕਰੋ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਵਿਰੁੱਧ ਪਾਰਟੀ ਹਾਈਕਮਾਂਡ ਕੋਲ ਸ਼ਿਕਾਇਤ ਦਰਜ ਕਰਾਈ ਹੈ। ਦੀਪੇਂਦਰ ਵੱਲੋਂ 2029 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦਾ ਵਿਰੋਧ ਕਰਦਿਆਂ ਸ਼ਰਮਾ ਨੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੁਗੋਪਾਲ, ਸੂਬਾ ਇੰਚਾਰਜ ਸੰਜੇ ਦੱਤ ਅਤੇ ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਹ ਪੱਤਰ 13 ਸਤੰਬਰ ਨੂੰ ਭੇਜਿਆ ਗਿਆ ਸੀ ਜੋ ਹੁਣ ਸਾਹਮਣੇ ਆਇਆ। ਪੱਤਰ ਚ ਸ਼ਰਮਾ ਨੇ ਸਚਿਨ ਪਾਇਲਟ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਾਂਝੀ ਲੀਡਰਸ਼ਿਪ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਨੇ। ਕਿਸੇ ਇਕ ਚਿਹਰੇ ਜਾਂ ਪਰਿਵਾਰ ਨੂੰ ਅੱਗੇ ਰੱਖਣ ਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਸਾਬਕਾ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿਚ ਇਕ ਵਿਅਕਤੀ ਤੇ ਹੁਣ ਉਨ੍ਹਾਂ ਦੇ ਪੁੱਤਰ ਸੀਐਮ ਚਿਹਰੇ ਵਜੋਂ ਪੇਸ਼ ਕਰਨ ਕਾਰਨ ਪਾਰਟੀ ਨੂੰ ਵਾਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515 416-303-1515। ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਪਾਰਟੀ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਲਈ ਇਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਜਵਲ ਪਿਆਨ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ। ਜਸਟਿਸ ਪੁਆਨ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ ਸੀਈਸੀ ਦਾ ਪੂਰੀ ਤਰ੍ਹਾਂ ਨਕਾਬ ਉਤਾਰ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਦੇ ਵਿਚ ਥੋੜੀ ਜਿਹੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਗੰਗਾਨਗਰ ਦੇ ਗੁਰਦੁਆਰਾ ਸਾਹਿਬ ਦੇ ਵਿਚ ਰਾਜਸਥਾਨ ਪੁਲਿਸ ਵੱਲੋਂ ਬੇਅਦਬੀ ਕਰਨ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਸੂਬਾ ਪ੍ਰਧਾਨ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਪੁਲਿਸ ਨੇ ਟਿੰਮਾ ਨੂੰ ਉਦੋਂ ਹਿਰਾਸਤ ਚ ਲਿਆ ਜਦੋਂ ਉਹ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਪੁਲਿਸ ਵੱਲੋਂ ਲੰਗਰਾਂ ਦੀ ਬੇਅਦਬੀ ਕਰਨ, ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਤੇ ਹੋਰ ਸ਼ਹੀਦ ਸਿੰਘਾਂ ਦੇ ਪੋਸਟਰ ਪਾਉਣ ਤੇ ਸਿੱਖ ਆਗੂ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਕਾਰਵਾਈ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਤਜਿੰਦਰਪਾਲ ਸਿੰਘ ਟਿੰਮਾ ਨੂੰ ਭਾਰੀ ਸੰਗਤ ਦੇ ਵਿਰੋਧ ਦੇ ਬਾਵਜੂਦ ਪੁਲਿਸ ਲਿਜਾ ਰਹੀ ਹੈ। ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਗਰਾਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਸ਼ੇ ਦੇ ਅੱਤਵਾਦ ਦੇ ਖਿਲਾਫ਼ ਬੰਦੂਕ ਨਾਲ ਨਹੀਂ ਦ੍ਰਿੜਤਾ ਤੇ ਸਿਆਣਪ ਦੇ ਨਾਲ ਲੜਾਈ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 4.5 ਸਾਲ ਵਿਚ ਨਸ਼ਾ ਖਤਮ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮਾਈ ਭਾਗੋ ਫੌਜ ਬਣਾਉਣ ਦਾ ਐਲਾਨ ਕਰਦੇ ਨੇ ਜੋ ਨਸ਼ਿਆਂ ਦੇ ਵਿਰੁੱਧ ਲੜੇਗੀ ਤੇ ਹੁਣ ਬੀਬੀਆਂ ਨਸ਼ੇ ਦੇ ਖਿਲਾਫ਼ ਜੰਗ ਵਿਚ ਕੁੱਦਣ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਓ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਨਸ਼ੇ ਦੇ ਖਾਤਮੇ ਦੇ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਅਤੇ ਔਰਤ ਨੂੰ DGP ਪੱਧਰ ਦੀ ਪੋਸਟ ਤੇ ਲਾ ਕੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਬੀਬੀਆਂ ਦੀ ਟਾਸਕ ਫੋਰਸ ਵੀ ਬਣਾਈ ਜਾਵੇਗੀ। ਨਸ਼ੇ ਦੇ ਕਾਰੋਬਾਰੀਆਂ ਨੂੰ 10 ਸਾਲ ਲਈ ਜੇਲ੍ਹ ਵਿਚ ਭੇਜਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਸੂਬੇ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: ਜੋ ਆਇਆ ਸੀ ਚੱਲੀ ਸੀ। ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
6: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
8: If you're involved in a motor vehicle accident, a slip and fall, or any kind of accident that results in personal injury, please let us know. We can help.
7: Sanu contact karo. Our phone number hai gaya 647-793-6889.
9: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
10: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
11: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
12: 6477-760-2779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
13: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ।
14: ਵਿਸ਼ਵਾਸ ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ, ਬੈਰਿਸਟਰ ਸੋਲੀਸਿਟਰ, ਨੋਟਰੀ ਪਬਲਿਕ। ਰਵਿੰਦਰ ਪਾਲ ਸਿੰਘ ਗੁਲਾਟੀ, 905-200-8700, 9052-32-8700। ਅਪਾਇੰਟਮੈਂਟ ਵਾਸਤੇ ਲੌਗਇਨ ਕਰੋ ਨੋਟਰੀ ਹੈਲਪ.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ, ਬੱਲੇ ਬੱਲੇ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: ताजिया सब्जियां, फ्रेश फल फ्रूट, वधिया ग्रोसरी ते इंडिया तो आया तो हड़ा मन पसंद समान मिलेगा हुन वधिया रेट से, क्योंकि तो हड़े अपने शहर विच आ गया है अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन का कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस ले, आज ही विजिट करो अनाज मार, एयरपोर्ट रोड एंड मेफील्ड रोड दे कॉर्नर ते, एट 6141 मेफील्ड रोड, यूनिट 42, ए ब्रैम्पटन। कॉल 9059288857 अनाज मार्ट।
2: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर। 2575 स्टील्स एवेन्यू, ईस्ट ब्रैम्पटन। 9057900560 स्टीवंस फर्नीचर।
3: मैं सुखमन सिंह, तुहाड़ा वार्ड 9 ए 10 तो रीजनल काउंसलर उम्मीदवार। मैं एक वकील हाँ, मैं कैनेडा की सब तो वड्डी लॉ फर्म विच काम करता हाँ। ब्रैम्पटन दे निवासी वधे हुए प्रॉपर्टी टैक्स अते क्राइम तो बहुत दुखी हैं। सानू रीजनल काउंसलर चाहिए जो इन्हां मुद्दियां दी आवाज उठावे। अक्टूबर 10, 11, 16, 17 दी एडवांस वोटां ते मैनू वोट पाके कामयाब करो। फॉर मोर इन्फॉर्मेशन विजिट sukhmansingh.com। ऑथराइज बाय द सुखमन सिंह कैंपेन।
4: 2026 ब्रैम्पटन म्युनिसिपल इलेक्शन सोमवार 26 अक्टूबर नु है। जे तुसी वोटिंग डे वाले दिन वोट नहीं पा सकदे तां तुसी एडवांस वोटिंग दे दिनां दौरान पहला वोट पा सकदे हो। एडवांस वोटिंग 9, 10, 11, 16 अते 17 अक्टूबर नु होवेगी। वीकडेज विच वोटिंग दा समा दोपहर 12 बजे तों लैके रात दे 8 बजे तक होवेगा अते वीकेंड्स नु सवेरे 10 बजे तों लैके शाम नु 5 बजे तक तुसी ब्रैम्पटन विच किसी भी एडवांस वोटिंग लोकेशन ते वोट पा सकदे हो। वोट पाउन लई जे तुहानू वोटर नोटिस मिली है तां ओ अपने नाल लैके आओ, नाल ही अपनी पहचान दा सबूत आईडी लैके आओ जिस उत्ते तुहाडा नाम अते एड्रेस लिखिया होवे। जे तुहानू वोटर नोटिस नहीं मिली तां वोट पाउन लई अपनी आईडी नाल लैके आओ। तुसी उत्थे ही अपनी वोटर इन्फॉर्मेशन अपडेट कर सकदे हो जां अपनी वोटर इन्फॉर्मेशन एड करवा सकदे हो। वोटिंग लोकेशन, वोटर इन्फॉर्मेशन अते कैंडिडेट्स दी लिस्ट लई brampton.ca/brampton votes ते जाओ। ए मैसेज सिटी ऑफ ब्रैम्पटन वालों है।
5: मैं बलजिंदर सिंह नहल, अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 एंड 10।
6: ऑफिस ऑफ बलजिंदर सिंह नहल।
7: नवरात्रि स्पेशल अनोखा अंदाज दी स्पेशल सेल लगन जा रही है। लेडीज मेंस पार्टी वेयर, ब्राइडल लहंगास, सूट्स, साड़ीज, कुर्तीज, अनस्टिच्ड सूट मटेरियल लेना होवे ते आज ही आओ। सूट्स ते ड्रेसेस कस्टमाइज भी करवा सकते हो। नवरात्रि स्पेशल घाघरा चोली जस्ट $50। मोर देन 20 years ऑफ एक्सपीरियंस। मेंशन CJMR एंड गेट 20% ऑफ ऑन एवरी ड्रेस। अनोखा अंदाज, 6101 मेफील्ड रोड, यूनिट 3, ब्राम। कॉल 9057944005।
8: कैलेडन सब्जी फार्म, जिथो तुसी खरीद सकदे हो इना दे खुद दे खेतां विच उगाईयां जांदियां सब्जियां, हरियां मिर्चा, घिया, मटर, कद्दू, लौकी, शलगम, टमाटर, शिमला मिर्चा अते वन सवनियां सब्जियां दा राजा, सरों दा साग, गंदला वाला बनाया बनाया लेना विद मक्की दी रोटी, जां तुसी खुद अपने घर दे विच लिया के बना सकदे हो। इस तो अलावा स्टील, सरवलो, पित्तल, तांबा, मिट्टी, हर साइज दे बर्तन, फोल्डिंग बैड, नवारी पलंग, मूड़े, साइकिल, तंदूर आदि खरीदन वास्ते पहुंचो 1250 एयरपोर्ट रोड इन कैलेडन, एयरपोर्ट एंड मेफील्ड, और कॉल 9058409000। ग्रोसरी ते ढेर सारी कैलेडन सब्जी फार्म। तुसी सुन रहे हो चावला न्यूज नेटवर्क टोरंटो, CNN टोरंटो।
9: सीजीमा 1320 AM फ्रीक्वेंसी रेडियो प्रोग्राम रंगला पंजाब में आपके होस्ट हैं दोस्त संजू सिक्का। आपकी खिदमत में पेशे खिदमत है आज के मुख्य समाचार। आइए जानते हैं, कम से कम 6.5 लाख लोगों ने मेल इन बैलेट्स को रिक्वेस्ट किया है अल्बर्टा के रेफरेंडम, मेल इन अहेड अल्बर्टा रेफरेंडम जो वहां पे इलेक्शंस चल रहे हैं इस वक्त। और प्रोविंस ऑफ क्वेबेक है काफी वक्त से, काफी 2014 से पावर में नहीं है और आज जो है उनका वोटिंग डे है, वहां पे सत्ता में बदलाव हो सकता है। आगे चल के हम आपको खबरों में इसकी कवरेज भी देंगे। क्वेबेक जो है उन्होंने हेड किया टूवर्ड्स पोल और वोट है इन द प्रोविंस नेक्स्ट गवर्नमेंट, जिससे कि एंड हो जाएगा 2 साल का स्ट्रेट कोलिशन एवेनर क्वेबेक यानी कि CAQ की मेजोरिटी गवर्नमेंट। इसके साथ साथ कनेडियन आर्म फोर्सेज मेंबर्स इन टोरंटो, उनको हटा दिया गया है ड्यूटी से क्योंकि अरेस्ट हुआ उनका ओवर ऑर्गेनाइज्ड क्राइम और किडनैपिंग के चार्जेस के तहत। शंशिता फर्नांडो एंड जेम्स मरो है इनके नाम, जिनको अरेस्ट किया गया था August 11, 2026 में, और दोनों के ऊपर ही चार्जेस है जो कि बॉम्बार्डियर कंपनी में रैंक थे कि मेंबर्स ऑफ 7 टोरंटो रेजिमेंट रिजर्व आर्टिलरी यूनिट जो पार्ट ऑफ कनाडा का 32 कनेडियन ब्रिगेड था। इसके साथ ही कनाडा बहुत ही ध्यान से क्लोजली वॉच कर रहा है रिपोर्ट्स आ रही है प्लेग जो कि फैल रहा है रशिया में, हेल्थ मिनिस्टर का कहना है। कनाडा जहां पे कह रहा है कि वहां पे इन द रिसर्च इंस्टीट्यूट इन साइबेरिया में एक व्यक्ति की मौत हो गई है इसी प्लेग की वजह से। रशियन अथॉरिटीज ने कहा एक औरत है जो कि कॉन्ट्रैक्ट की निमोनिया, और सूत्र क्या थे, इसके सोर्सेज क्या थे, अभी अज्ञात है ये सारी की सारी इन्फॉर्मेशन। अभी कोई भी प्रूफ ऐसा नहीं है जो कि कॉज बताए, कारण बताए कि कौन से पैथोजेंस बैक्टीरिया है जो काम करें इस प्लेग की स्प्रेड में। मीडिया आउटलेट साइबेरिया में सजेस्ट किया कि औरत की जो मौत हुई थी निमोनिक प्लेग से हुई थी, ये कॉमन है बहुत ही है, साथ में सिवियर फॉर्म ऑफ प्लेग ये है कि वो लंग्स को बहुत इन्फेक्ट कर देता है। वर्ल्ड हेल्थ ऑर्गेनाइजेशन ने कहा कि अपने प्लेग इस प्लेग बीमारी की वजह से घातक नतीजे होते हैं अगर उसको ट्रीट न किया जाए, लेकिन एंटीबायोटिक्स इफेक्टिव होते हैं अगेंस्ट द बैक्टीरिया अगर प्लेग पता चला है और उसको अर्ली अवस्था में उसका ट्रीटमेंट शुरू किया जाए। सो यू हैव टू बी केयरफुल। पॉलिवर क्या कंजर्वेटिव लीडर रहना चाहिए, आउटगोइंग मेंबर ऑफ पार्लियामेंट ने इसके बारे में कुछ खास बयान ना देते हुए कहा कि ही इज डूइंग अ ग्रेट जॉब। काफी नाखुश हैं लोग यहां पर। ऑनगोइंग कंजर्वेटिव मेंबर ऑफ पार्लियामेंट स्कॉट एचिनसन ने भी ऐसा कहा जवाब में, जब रिपोर्टर्स ने पूछा कंजर्वेटिव लीडर पियर पॉलिवर को एज अ लीडर रहना चाहिए कि या नहीं, बल्कि उन्होंने यही कहा ही इज डूइंग अ ग्रेट जॉब। मेक्सिको ने ट्रूप्स भेजे हैं जब अमेरिका ने कहा कि शॉट्स फायर हुए अक्रॉस द बॉर्डर। मेक्सिको ने डिप्लॉय किए कम से कम 500 सोल्जर्स अपने बॉर्डर में जो कि टेक्सास के साथ टच करता है, यूनाइटेड स्टेट्स ने रिपोर्ट किया है। और प्रेसिडेंट क्लॉडिया शेबॉम ने मंडे को इस रिपोर्ट का खुलासा किया। अल्बर्टा के प्रीमियर का कहना है कि वो अनअवेयर नहीं है, रिपोर्टेड सेपरेटिस्ट मीटिंग हुई है अमेरिकन स्ट्रेटेजिस्ट के साथ। और डैनियल स्मिथ का ऑफिस का उन्होंने का कहना है कि वो अपने आप को काफी अलग थलग रख रहे हैं, वन ऑफ द पार्टी के प्रेसिडेंट जिन्होंने कैलगरी में अमेरिकन रिपब्लिक स्ट्रेटेजिस्ट से मुलाकात भी की है। यूएस हंटर्स को प्रिजन हो सकती है, उन्होंने जंगलों में 40 बॉब कैट को मारा और उनकी ऑक्शन होनी थी उनकी फर की, उनकी खाल की अमेरिका में। वीडियो क्रिस्टल क्लियर है और किस बात का, वो है ऑरेंजवेल के एक मेरल कैंडिडेट के ऊपर इल्जाम है कि उसने कंपेटिटर के लॉन साइन को चुराया। और अनक्लेम $40 मिलियन का लॉटो जैकपॉट जो कि 2025 में बिका था एक्सपायर हो रहा है इस महीने की October 28 को। सीनियर टोरंटो कॉप को चार्ज किया गया विद इम्पेयर ड्राइविंग, सूत्र कहते हैं कि वो व्हील्स पे सोया हुआ पाया गया था। ऑन्टेरियो ने आसान कर देंगे हाईवे 400 कंजेशन विद मेजर एक्सपेंशन, कम्यूटर्स एक्सपेक्ट कर सकते हैं कि हाईवे 400 का एरिया वहां पे 11 किलोमीटर का एक्सपेंशन हो रहा है, $31 बिलियन का प्लान है। गैस प्राइस एक्सपेक्ट करी कंटिन्यू करेंगे, बढ़ते ही रहेंगे, हालांकि G7 रिलीज कर रहे हैं मिलियंस ऑफ बैरल्स ऑफ ऑयल एंड फ्यूल, फिर भी आने वाले दिनों में हर रोज या गैस की कीमतों में उछाल देखेंगे। मंकी पॉक्स एक बार फिर से टोरंटो में वापस आ रहा है, 14 केसेस इन सितंबर पाए गए हैं, 5 टोरंटो के डेकर सेंटर्स बंद हो रहे हैं, हालांकि वर्क स्टॉपेज चल रही है इन्वॉल्विंग एम्प्लॉयज। फ्री स्कूल लंच प्रोग्राम प्रपोज किया गया है ओलिवर चाओ के जो कि टोरंटो के मेरल कैंडिडेट है। ये था खबरों का खास बुलेटिन आप सबकी खिदमत में, देख रहे हैं आप सुन रहे हैं रेडियो प्रोग्राम रंगला पंजाब में, आपकी होस्ट एंड दोस्त अंजू सिक्का।
10: सुन रहे हो चावला न्यूज नेटवर्क टोरंटो CNN टोरंटो।
11: तुसी सुनिया खबरां, खबरां दे हिस्से नूं स्पॉन्सर कर रहे सन साडे प्राउड स्पॉन्सरां दे विच शामिल स्वीट मेल अते प्रेजिडेंट कन्वेंशन सेंटर तों सुखराज कांग। स्वीट मेल एक अजिहा अदारा है जिथे तुसी आराम दे नाल अपने परिवार समेत बैठ के परिवारक माहौल दे विच शानदार डाइनिंग लाउंज दे विच खाना ਵੈਜ ਨਾਨ ਵੈਜ ਖਾ ਸਕਦੇ ਹੋ, ਥਾਲੀ ਪਰੋਸੀ ਜਾਂਦੀ ਹੈ ਤੇ ਤੁਹਾਡੇ ਮੁਤਾਬਕ ਅਲਾ ਕਾਰਟ ਮੈਨਿਊ ਵੀ ਸਰਵ ਕੀਤਾ ਜਾਂਦਾ। ਮਿਠਾਈਆਂ ਬੇਸ਼ੁਮਾਰ ਉੱਥੇ ਤੁਹਾਡੇ ਲਈ ਡਿਸਪਲੇ ਹੁੰਦੀਆਂ ਨੇ ਹਮੇਸ਼ਾ ਹੀ। ਆਨ ਲੋਕੇਸ਼ਨ ਪਾਰਟੀ ਦੇ ਪ੍ਰਬੰਧਾਂ ਲਈ ਪੂਰੇ ਜੀਟੀਏ ਦੇ ਵਿਚ ਸਵੀਟ ਮਹਿਲ 416-6996-9680 ਵਾਕਿਆ ਨੇ। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਇਨ੍ਹਾਂ ਦੀ ਫਖਰੀਆ ਪੇਸ਼ਕਸ਼ 11-30 ਕ੍ਰੈਡਿਟ ਸਟੋਰ ਰੋਡ ਵਾਹੁਣ ਦੇ ਵਿਚ ਨੇ। ਔਰ 100 ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਪਾਰਟੀ ਦੇ ਪ੍ਰਬੰਧਾਂ ਲਈ ਕਾਲ ਕਰ ਸਕਦੇ ਹੋ 416-433-9999। ਸੀਕਲ ਲਿਕੁਡੇਸ਼ਨ ਪ੍ਰਾਊਡਲੀ ਸਪਾਂਸਰ ਅਗਲਾ ਪੰਜਾਬ। ਸੀਕਲ ਲਿਕੁਡੇਸ਼ਨ ਤੇ ਲੈ ਚਲਦੇ ਹਾਂ। ਕੰਬਲ $50 ਦਾ ਇਕ ਹੈ ਤੇ ਤੁਹਾਨੂੰ ਦੋ ਖਰੀਦਣ ਤੇ ਤੀਜਾ ਰੰਗਲਾ ਪੰਜਾਬ ਦਾ ਹਵਾਲਾ ਦੇਣ ਦੀ ਲੋੜ ਨਹੀਂ। ਸਿਰਫ $100 ਪਰਾਇਓ ਤੇ 3 ਕੰਬਲ ਫੜ ਲਿਓ, ਉਹਨਾਂ ਆਪੇ ਸਮਝ ਆਣਾ। $50 ਦਾ ਇਕ buy 2 get 1 free। 16 ਪੀਸ ਡਿਨਰ ਸੈੱਟ $70 ਵਾਲਾ $35 ਦਾ। ਰੇਡੀਓ 100 ਦੇ 5 ਗੁਰਬਾਣੀ ਵਾਲੇ, ਔਰ ਇਹ ਇੰਡੀਆ ਲਿਜਾ ਕੇ ਕਿਸੇ ਨੂੰ ਤੋਹਫਾ ਦੇਣਾ ਹੋਵੇ, ਬਹੁਤ ਯਾਦਗਾਰੀ ਤੋਹਫਾ ਹੈ। ਔਰ ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ ਸਿਰਫ $79 ਦਾ, ਕੱਪੜੇ ਪ੍ਰੈਸ ਕਰਨ ਵਾਲੀ ਇਸਤਰੀ ਭਾਵ ਆਇਰਨ $20 ਦੀ, ਬਿਡੇ $15 ਦਾ ਮਿਲੇਗਾ, ਹਨੀਵੈਲ ਦੇ ਟਾਵਰ ਫੈਨ $30 ਦਾ, ਔਰ ਬ੍ਰੈਂਡਡ ਜੈਕਟ $15 ਦੇ, ਕਿਡਸ ਟੋਆਏ 50% ਆਫ, ਟਰਾਈ ਸਾਈਕਲ ਫੋਰ ਕਿਡ $40 ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ, ਬੋਟਲ ਖਾਲੀ ਹੋਵੇਗੀ, ਕੱਚ ਦੀ ਬੋਤਲ ਹੁੰਦੀ ਹੈ, 7 ਪੀਸ ਇਹ ਗਿਫਟ ਸੈੱਟ ਬੜਾ ਵਧੀਆ। ਵੈਸੇ ਤਾਂ ਮਹਿੰਗਾ ਪਰ ਇਨ੍ਹਾਂ ਨੇ $20 ਦਾ ਲਾਇਆ। ਤੇ ਹੋਰ ਸੁਣੋ, ਰੰਗਲਾ ਪੰਜਾਬ ਦਾ ਹਵਾਲਾ ਦੇ ਕੇ $150 ਦੀ ਤੁਹਾਡੀ ਸ਼ੋਪਿੰਗ ਹੋ ਜਾਂਦੀ ਹੈ ਤਾਂ ਇਹ ਸੈੱਟ ਬਿਲਕੁਲ ਫ੍ਰੀ। 31 ਮੈਲਣੀ ਤੇ ਸਟੀਲ ਦੇ ਉੱਤੇ 905-405-5555
9: 905-405-5555 ਦੀ ਬਹੁਤ ਹੀ ਟੀਮ ਜੋ ਕਿ ਮਹਾਰਤ ਰੱਖਦੀ ਹੈ ਲੀਗਲ ਪ੍ਰੋਬਲਮਸ ਇਸ਼ੂਜ਼ ਨੂੰ ਸੋਲਵ ਕਰਨ ਦੇ ਲਈ। ਐਨੀ ਟਾਈਪ ਆਫ ਪਰਸਨਲ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ ਨੇ, ਇੰਪਲੋਇਮੈਂਟ ਲਾਅ ਦੀ ਕੋਈ ਇਸ਼ੂ, ਕਮਰਸ਼ੀਅਲ ਲਿਟੀਗੇਸ਼ਨ ਦਾ ਕੋਈ ਮਸਲਾ ਹੈਗਾ, ਤਾਂ ਫਿਰ ਹਿੰਦੀ ਪੰਜਾਬੀ ਉਰਦੂ ਦੇ ਵਿਚ ਇਨ੍ਹਾਂ ਦੀ ਟੀਮ ਗੱਲਬਾਤ ਕਰਦੀ ਹੈ ਤੁਹਾਡੇ ਨਾਲ। ਸੋ ਫਾਰ ਐਨੀ ਟਾਈਪ ਆਫ ਪਰਸਨਲ ਇੰਜਰੀ ਲਿਟੀਗੇਸ਼ਨ, ਮੋਟਰ ਵਹੀਕਲ ਐਕਸੀਡੈਂਟ, ਆਕੂਪਰਸ ਲਾਇਬਿਲਟੀ ਤੇ ਡਿਸੇਬਿਲਿਟੀ ਕਲੇਮਸ ਦੇ ਲਈ ਤੁਸੀਂ ਕੰਟੈਕਟ ਕਰੋ ਇਹਨਾਂ ਦੀ ਟੀਮ ਨੂੰ। ਨੰਬਰ ਟੂ ਕਾਲ 647-799-3688 ਨੈਨੂ ਐਂਡ ਈਓਫੀ ਲਾਇਰਸ। ਓਰੇਕਲ ਕੰਸਟਰਕਸ਼ਨ ਬਹੁਤ ਹੀ ਵਧੀਆ ਬੌਂਡਿਡ ਅਤੇ ਇਨਸ਼ੋਰਡ ਪ੍ਰੋਫੈਸ਼ਨਲ ਕੰਪਨੀ ਹੈ ਜੀ, ਜੋ ਕਿ ਤੁਹਾਡੇ ਘਰ ਦੀ ਐਕਸਟੀਰੀਅਰ ਲੈਂਡਸਕੇਪਿੰਗ ਦੇ ਵਿਚ ਮਹਾਰਤ ਹਾਸਲ ਰੱਖਦੇ ਨੇ। ਐਨੀ ਟਾਈਪ ਆਫ ਇੰਟਰਲੋਕਿੰਗ, ਪੇਵਿੰਗ, ਚਿਮਨੀ ਦੀ ਰਿਪੇਅਰ ਹੈਗੀ, ਪੈਟੀਓ ਸੈਟਸ, ਸਟੈਪਸ ਬਣਵਾਉਣੇ ਨੇ, ਵਾਕਵੇਸ ਬਣਵਾਉਣੇ ਨੇ, ਫੈਂਸ ਦਾ ਕੋਈ ਕੰਮ ਹੈਗਾ, ਸਟੱਕੋ ਐਂਡ ਪਾਜਿੰਗ ਦਾ ਕੋਈ ਕੰਮ ਹੈਗਾ, ਪੂਲਸ ਬਣਵਾਉਣਾ ਚਾਹੁੰਦੇ ਹੋ, ਨੈਕਸਟ ਡੇ ਦੇ ਕੰਟਰੈਕਟ ਵੀ ਤੁਸੀਂ ਹੁਣ ਇਸ ਵਕਤ ਇਸ ਸਾਲ ਹੀ ਲੈ ਕੇ ਰੱਖ ਸਕਦੇ ਹੋ ਐਟ ਅ ਲੋਅਰ ਪ੍ਰਾਈਸਿੰਗ, ਕੁਆਲਿਟੀ ਵਰਕ ਐਂਡ ਪ੍ਰੋਫੈਸ਼ਨਲ ਸਰਵਿਸਿਜ਼। ਓਰੇਕਲ ਕੰਸਟਰਕਸ਼ਨ, ਨੰਬਰ 416-474-6836। HK Movers and Storage, GTA, the best local at the long distance movers. Ne. Storage services also available all over Canada. Residential moving, commercial moving, speciality moving, junk removal chahunde ho, cargo services chahunde ho. And also if you want only packing services, all is available at HK Movers and Storage. Number to call 416-524-6704.
11: Traffic Court Advocate J. Kaloti sahab nu tusi call kar lo. ਤੇ ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੋ ਲਾਇਸੈਂਸ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ ਲਈ 7920 ਓਨਟੇਰੀਓ ਸਟਰੀਟ, ਯੂਨਿਟ 43, ਬ੍ਰੈਂਪਟਨ। ਟ੍ਰੈਫਿਕ ਕੋਡ ਐਡਵੋਕੇਟ 416-716-3464-416-3461। ਖਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਹੈ। ਟੈਨਕਾਉਟਲ ਬੁਲੇਵਾਰ ਤੇ ਏਅਰਪੋਰਟ ਦੇ ਨੇੜੇ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਦੀ। ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਰਾਹੀਂ ਮਿਲ ਜਾਂਦਾ, ਤੁਸੀਂ ਕਾਲ ਕਰ ਲਓ 647-760-2779-647-2779-760-2779। ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਆਲਬਿਨ ਅਜ਼ਲਿੰਡ ਦੇ ਚੌੜੇ ਬਾਜ਼ਾਰ ਦੇ ਵਿਚ ਹੈ। 2648 ਅਜ਼ਲਿੰਗਟਨ ਤੇ ਆਲਬਿਨ ਤੇ ਬੈਠ ਕੇ ਖਾਣਾ ਖਾਣ ਦੇ ਪੂਰੇ ਪ੍ਰਬੰਧਾਂ ਦੇ ਨਾਲ ਹਾਕਾ ਚਾਮਨ, ਮਨਚੂਰੀ ਚਿਕਨ, ਚਿਲੀ ਚਿਕਨ, ਹੌਟ ਐਂਡ ਸਾਵਰ ਸੂਪ, ਜੇ ਤੱਕ ਤੁਸੀਂ ਚਿਕਨ ਵਿੰਗ ਖਾਣੇ ਨੇ ਅੰਡਰ ਲੀਗਲ ਲਾਇਸੈਂਸ, ਆਪਣੇ ਮਨ ਭਾਉਂਦੇ ਡਰਿੰਕ ਦੇ ਨਾਲ ਏਸ਼ੀਆ ਗਾਰਡਨ ਕੇਟਰਿੰਗ ਵੀ ਕਰਦੇ ਨੇ। 416-749-8833। ਸਕਾਰਬਰੋ ਟੈਕਸਟਾਈਲ ਇਨ੍ਹਾਂ ਦੇ ਬਿਲਕੁਲ ਸਾਹਮਣੇ ਹੈ, ਜਿੱਥੋਂ ਤੁਸੀਂ ਲਹਿੰਗੇ, ਕੁੜਤੇ, ਗਰਾਰੇ, ਸ਼ਰਾਰੇ, ਖੁੱਲਾ ਕੱਪੜਾ, ਰੈਡੀਮੇਡ ਸੂਟ, 3-ਪੀਸ ਕੋਟ, ਪਿੰਡ ਦਾ ਕੱਪੜਾ, ਪੱਕੇ ਰੰਗਾਂ ਦੇ ਵਿਚ ਦਸਤਾਰਾਂ ਆਦਿ ਲੈਣ ਲਈ ਕਾਲ ਕਰ ਲਿਓ 416-742-0010।
9: ਜੀ, ਸੰਧੂ ਡੈਂਟਿਸਟਰੀ ਲੈ ਕੇ ਜਾ ਰਹੇ ਹਾਂ। ਦੋ ਲੋਕੇਸ਼ਨ ਹੈ, ਗੋਰ ਐਬਨੇਜ਼ਰ ਲੋਕੇਸ਼ਨ 4550 ਐਬਨੇਜ਼ਰ ਰੋਡ ਤੇ, ਅਤੇ ਸ਼ਾਲੇ ਲੋਕੇਸ਼ਨ 510 ਸ਼ਾਲੇ ਬੁਲਵਾਰਡ ਇਨ ਬ੍ਰੈਂਪਟਨ। ਦੋਨੋ ਹੀ ਲੋਕੇਸ਼ਨ ਦੀ ਡੈਂਟਿਸਟ ਟੀਮ ਅਵੇਲੇਬਲ ਹੈ। ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ, ਜਿਵੇਂ ਇਮਪਲਾਂਟਸ, ਗਮ ਸਰਜਰੀ, ਡੈਂਚਰਸ, ਉਠਕਲਾਂ ਟ੍ਰੀਟਮੈਂਟ, ਦੰਦਾਂ ਦੀ ਵਾਈਟਿੰਗ, ਪੋਲਿਸ਼ਿੰਗ, ਬਲੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ 9054558585।
11: ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ, ਉਹ ਨਾਮ ਜਿੱਥੇ ਤੁਸੀਂ ਪਿਓਰ ਸ਼ੁੱਧ ਖਾਲਸ ਵੈਜੀਟੇਰੀਅਨ ਖਾਣਾ ਜਿਹੜਾ ਹੈ ਉਹ ਲੈ ਸਕਦੇ ਹੋ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਸਫਾਈ ਪੱਖੋਂ ਮੋਰਲੀ ਕਤਾਰ ਦੇ ਵਿਚ ਖੜਨ ਵਾਲਾ ਨਾਮ ਹੈ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 26 ਲੋਕੇਸ਼ਨ ਤੋਂ ਉੱਤੇ ਪਿਓਰ ਸ਼ੁੱਧ ਵੈਜੀਟੇਰੀਅਨ ਖਾਣਿਆਂ ਲਈ ਆਲਵੇਜ਼ ਰਿਮੈਂਬਰ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ।
9: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ ਐਂਡ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਚਾਹੁੰਦੇ ਹੋ, ਕੋਈ ਸਾਫਟਵੇਅਰ ਸੋਲੂਸ਼ਨਸ ਕੰਪਨੀ ਪ੍ਰੋਵਾਈਡ ਕਰਦੀ ਹੈ। ਏ ਟੂ ਜ਼ੈਡ ਸਰਵਿਸਿਜ਼, ਬਹੁਤ ਹੀ ਵਧੀਆ, 14 ਸਾਲ ਤੋਂ ਵੀ ਜ਼ਿਆਦਾ ਦਾ ਐਕਸਪੀਰੀਅੰਸ ਇਸ ਕੰਪਨੀ ਦਾ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਨੰਬਰ ਟੂ ਕਾਲ ਹੈਪੀ ਬਡਿਆਲ 6477069257।
11: ਇਸ ਵਕਤ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਹੋਸਟਲ ਬਾਗ ਸਿੰਘ ਚਾਵਲਾ। ਪ੍ਰੋਗਰਾਮ ਦਾ ਹਿੱਸਾ ਅਨਾਜ ਸਮਾਰਟ ਵੱਲੋਂ ਸਪਾਂਸਰ ਕੀਤਾ ਜਾਵੇਗਾ। ਅਨਾਜ ਸਮਾਰਟ ਅਜਿਹਾ ਅਦਾਰਾ ਜਿਨ੍ਹਾਂ ਨੇ ਗ੍ਰੈਂਡ ਓਪਨਿੰਗ ਕਰਕੇ ਹਰ ਘਰ ਦੇ ਵਿਚ ਖੁਸ਼ੀ ਦੀ ਲਹਿਰ ਬਣਾ ਦਿੱਤੀ ਹੈ, ਕਿਉਂਕਿ ਢੇਰ ਸਾਰੀ ਸੇਵਿੰਗ ਮਹਿੰਗਾਈ ਦੀ ਇਸ ਰੁੱਤ ਵਿਚ ਹੋ ਰਹੀ ਹੈ। ਅਨਾਜ ਸਮਾਰਟ ਟੂ ਜਿਹੜੀ ਹੈ 6141 ਮੇਫੀਲਡ ਰੋਡ ਯੂਨਿਟ 42 ਇਹਦੇ ਵਿਚ ਨੇ। ਕੁਆਲਿਟੀ ਦੀ ਗਰੋਸਰੀ ਵਾਜਬ ਰੇਟ ਤੇ ਲੈ ਕੇ ਆਉਣ ਵਾਸਤੇ ਆਲਵੇਜ਼ ਦੁੱਧ, ਘਿਓ, ਬਟਰ, ਤਾਜ਼ਾ ਸਬਜ਼ੀਆਂ, ਫਲ ਫਰੂਟ ਅਤੇ ਵਨਸਵਨੀ ਗਰੋਸਰੀ ਤੇ ਬਚਤ ਲਈ ਅਨਾਜ ਸਮਾਰਟ। ਨੰਬਰ ਟੂ ਕਾਲ 9059288557। ਚਿੱਤਰ ਵੇ ਏਅਰਪੋਰਟ ਤੇ ਮੇਫੀਲਡ ਦਾ ਏਰੀਆ ਬਰੈਂਪਟਨ ਦੇ ਵਿਚ 6141 ਮੇਫੀਲਡ ਰੋਡ 9059285857। ਹੁਣ ਅਸੀਂ ਕਰਾਂਗੇ ਗੱਲਬਾਤ ਸਾਡੇ ਵੀਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਦੇ ਨਾਲ। ਹੋਮ ਫਿਕਸ ਸਪਾਂਸਰ ਕਰਨਗੇ ਇਸ ਨੂੰ। ਦੋ ਲੋਕੇਸ਼ਨਾਂ ਨੇ। ਜਦੋਂ ਵੀ ਤੁਸੀਂ ਘਰ ਨੂੰ ਰੈਨੋਵੇਟ ਕਰਨ ਬਾਰੇ ਸੋਚ ਰਹੇ ਹੋ, ਹਾਰਡਵੁੱਡ ਐਂਡ ਲੈਮੀਨੇਟ, ਪੋਰਸਲੇਨ ਟਾਇਲ, ਸੈਰਾਮਿਕ ਟਾਇਲ, ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ, ਇਫ ਯੂ ਨੀਡ ਯੂਰ ਹੋਮ ਫਿਕਸ, ਵਿਜ਼ਿਟ ਹੋਮ ਫਿਕਸ 2657 ਨੰਡਾ ਸਟਰੀਟ ਵੈਸਟ, ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ। ਨੰਬਰ 9056925525 9057965555 ਤੇ ਕਾਲ ਕੀਤਾ ਜਾ ਸਕਦਾ। ਦੁਨੀਆਂ ਦੇ ਵਿਚ ਨਾ ਜੇ ਲਾ ਨਾ ਹੁੰਦੇ ਤਾਂ ਬੰਦਾ ਬੰਦੇ ਨੂੰ ਸਾਹ ਨਾ ਲੈਣ ਦਿੰਦਾ, ਬੰਦਾ ਤੇ ਜੰਮਣ ਨਾ ਦਿੰਦਾ ਬੰਦਿਆਂ ਨੂੰ, ਹਨਾ, ਕਹਿੰਦਾ ਮੈਂ ਬਸ ਆਪਣੀ ਔਲਾਦ ਹੀ ਜੰਮਣੀ। ਅੱਜ ਦੇ ਦੌਰ ਚ ਵੇਖ ਲੋ ਕਿਤੇ ਅਜੇ ਵੀ ਹੈ, ਜੇਕਰ ਧੀਆਂ ਜੰਮਦੀਆਂ ਨੇ ਤਾਂ ਲੋਕ ਜਾ ਕੇ ਵੱਖ ਵੱਖ ਦੇਸ਼ਾਂ ਦੇ ਵਿਚੋਂ ਹਾਂਜੀ ਅਬੋਰਸ਼ਨ ਕਰਵਾ ਕੇ ਆ ਜਾਂਦੇ ਨੇ। ਬੰਦਾ ਕਾਨੂੰਨ ਨਾ ਹੋਵੇ ਤਾਂ ਬੰਦਾ ਬੰਦੇ ਨੂੰ ਬੰਦਾ ਹੀ ਨਾ ਸਮਝੇ, ਹਾਂਜੀ। ਸੋ ਬੰਦਾ ਜੇਕਰ ਤੁਹਾਨੂੰ ਕੋਈ ਬਿਨਾਂ ਵਜ੍ਹਾ ਤਾਂ ਪਰੇਸ਼ਾਨ ਕਰਦਾ ਤਾਂ ਉਹਦੇ ਦੰਦ ਖੱਟੇ ਕਰਨ ਵਾਸਤੇ ਨਾ ਨਨੂਆ ਐਂਡ ਆਫਿਸ ਲੋਇਰ ਵਾਲਿਆਂ ਨੂੰ ਰਾਬਤਾ ਕਾਇਮ ਕਰੋ। ਗੁਰਦੀਪ ਸਿੰਘ ਨਨੂਆ ਮੂੰਹ ਤੋੜਵਾਂ ਜਵਾਬ ਦੇਣਗੇ ਤੁਹਾਡੇ ਆਏ ਹੋਏ ਗਿੱਦੜ ਭਪਕੀ ਲੈਟਰ ਦਾ। ਤੇ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਪਰਸਨਲ ਇੰਜਰੀ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਸਮੱਸਿਆ ਦੇ ਵਿਚ ਉਲਝੇ ਹੋਏ ਹੋ ਤਾਂ ਟੀਮ ਨਾਲ ਸੰਪਰਕ ਕਰੋ 6977968 99 6477936888। ਤੇ ਮੈਂ ਇਕ ਹੋਰ ਗੱਲ ਕਰਾਂ ਕਿ ਤੁਸੀਂ ਕਿਸੇ ਨਾਲ ਵੀ ਸ਼ਾਪਿੰਗ, ਕੋਈ ਬਿਜਨਸ ਲੈਂਦੇ ਹੋ, ਕੋਈ ਚੀਜ਼ ਦੀ ਖਰੀਦੋ ਫਰੋਖਤ ਕਰਦੇ ਹੋ ਨਾ, ਜ਼ਬਾਨ ਤੇ ਵਿਸ਼ਵਾਸ ਨਾ ਕਰਿਆ ਕਰੋ। ਤੁਹਾਡੇ ਨਾਲ ਬੰਦਾ ਜ਼ਬਾਨ ਕਰੇ ਨਾ ਤੇ ਉਹ ਮਸਲਾ ਉੱਥੇ ਹੋਵੇ ਵੀ ਨਾਲ ਘਰ ਵਾਲੀ ਵੀ ਵੇਚਣ ਮੌਲ ਹੈਗੀ ਹੈ ਤੇ ਉਹਨੂੰ ਕੋਈ ਇੱਥੇ ਬਿਠਾ ਮੇਰੇ ਨਾਲ, ਬੰਦਿਆਂ ਵਾਲੀ ਗੱਲ ਕਰ ਮੇਰੇ ਨਾਲ ਬੰਦਿਆਂ ਵਾਂਗੂ, ਲਿਖਤ ਪੜਤ ਕਰੋ, ਲਿਖਤ ਪੜਤ ਕਰੋ, ਕੰਟਰੈਕਟ ਕਰੋ ਪ੍ਰੋਪਰ ਵੀ ਤੁਸੀਂ ਜੋ ਜੋ ਸਮਾਨ ਉਹਨਾਂ ਨਾਲ ਲਿਖਿਆ ਉਹ ਤੁਹਾਨੂੰ ਮਿਲ ਰਿਹਾ। ਜੇ ਉਹ ਤੁਹਾਨੂੰ ਵਰਬਰੀ ਕਹਿੰਦੇ ਨੇ ਵੀ ਅਸੀਂ ਆਹ ਕੰਮ ਤੁਹਾਨੂੰ ਬਾਅਦ ਚ ਦੱਸ ਦਾਂਗੇ, ਨਾ, ਬੰਦੇ ਥੁੱਕ ਕੇ ਚੱਟਣ ਵਾਲੇ ਦੁਨੀਆਂ ਦੇ ਵਿਚ ਬਹੁਤ ਜੇ, ਜ਼ਬਾਨ ਕਰਨ ਵਾਲੇ ਬੰਦੇ ਨੇ ਬਹੁਤ ਘੱਟ ਨੇ, ਵਿਰਲੇ ਟਾਵੇਂ ਮਿਲਣਗੇ ਤੁਹਾਨੂੰ। ਤੇ ਜੇ ਤੁਸੀਂ ਵੇਖੋ ਵੀ ਕਿਸੇ ਕੋਈ ਚੀਜ਼ ਲੈਣ ਲੱਗੇ ਹੋ ਨਾ ਤੇ ਉਹਨੂੰ ਕਹੋ ਵੀ ਮੈਨੂੰ ਆਹ ਚੀਜ਼ ਜਿਹੜੀ ਆ ਨਾਲ ਤੁਸੀਂ ਦੇਣੀ ਹੈ, ਤੇ ਮੁੜ ਕੇ ਕਹਿ ਦੇ ਕਿ ਨਹੀਂ ਯਾਰ ਮੇਰੀ ਤਾਂ ਜਨਾਨੀ ਨਹੀਂ ਮੰਨਦੀ, ਫਿਰ ਸਮਝ ਲਓ ਕਿ ਉਹ ਬੰਦਾ ਹੀ ਨਹੀਂ। ਬੰਦਿਆਂ ਵਾਲੀ ਗੱਲ ਕਰਕੇ ਨਾ ਕੋਈ ਵੀ ਕੰਟਰੈਕਟ ਕਰੋ, ਰੀਅਲ ਸਟੇਟ ਦੇ ਰਾਹੀਂ ਕਰੋ ਜਾਂ ਕਿਸੇ ਦੇ ਰੂਹ ਵੀ ਕਰਦੇ ਹੋ ਤਾਂ ਲਿਖਤੀ ਏ ਟੂ ਜੈਡ ਕਾਲਮ ਦੇ ਉੱਤੇ ਨਾ ਕੱਲੇ ਕੱਲੇ ਨੇਸ਼ਨ ਤੇ ਸਾਈਨ ਕਰਵਾਓ, ਪੂਰੇ ਨੇਸ਼ਨ ਕਰਾਓ, ਸਾਈਨ ਕਰਾਓ ਭਾਈ, ਤੁਸੀਂ ਆਪਣੇ ਵਕੀਲ ਨੂੰ ਪੜਾਓ, ਉਹਨੂੰ ਕੋ ਆਪਣੇ ਵਕੀਲ ਨਾਲ ਪੜਾ, ਫੇਰ ਸੌਦਾ ਕਰੋ, ਨਹੀਂ ਤਾਂ ਭਾਈ ਬੰਦੇ ਥੁੱਕ ਕੇ ਚੱਟਣ ਵਾਲੇ ਦੁਨੀਆਂ ਦੇ ਵਿਚ ਬਹੁਤ ਜੇ, ਇਹ ਮੇਰੀ ਤਾਂ ਘਰ ਵਾਲੀ ਨਹੀਂ ਮੰਨਦੀ।
9: ਮੈਂ ਕੀ ਕਰਾਂ ਹੁੰਦਾ 100% ਦਿਲਬਾਗ ਜੀ,
11: ਹਾਂ
9: ਆਜ਼ ਅ ਰੀਅਲਟਰ, ਮੈਂ ਕੋਲ ਬਹੁਤ ਕਲਾਇੰਟ ਨੇ ਘਰ ਲੈਣਾ ਸੀ, ਮਹਿੰਗਾ ਸੀ ਕਾਫੀ, ਤੇ ਮੈਂ ਉਹਨੂੰ ਵਰਬਲੀ ਹੀ ਕਿਹਾ ਤੁਸੀਂ 100% ਸਹੀ ਹੋ ਕਿ ਤੇਰਾ ਟਾਈਮ ਨਹੀਂ ਹੈ ਇੰਨਾ ਮਹਿੰਗਾ ਘਰ ਖਰੀਦਣ ਦਾ, ਤੂੰ ਪਹਿਲੇ ਆਪਣਾ ਘਰ ਵੇਚ ਤੇ ਫਿਰ ਤੂੰ ਘਰ ਕੋਈ ਬਾਏ ਕਰ, ਕਿਉਂਕਿ ਮਾਰਕੀਟ ਡਾਊਨ ਹੈ। ਨਹੀਂ ਮੰਨਿਆ ਜੀ, ਮੇਰੀ ਪ੍ਰੋਪਰਟੀ ਵੈਲਿਊ ਇੰਨੀ ਕਰਦੀ ਕਰਦੇ ਕਮ ਸੇ ਕਮ 1 million dollars ਦਾ ਲੋਸ ਹੋਇਆ, ਤੇ ਬਾਅਦ ਵਿਚ ਦੋਨੋਂ ਕਹਿਣ ਲੱਗ ਗਏ ਕਿ ਸਾਨੂੰ ਰੀਅਲਟਰ ਨੇ ਸਹੀ ਸੁਜੈਸਟ ਨਹੀਂ ਕੀਤਾ, ਇਟ ਵਾਸ ਮਾਈ ਮਿਸਟੇਕ ਕਿ ਮੈਂ ਉਹਨਾਂ ਨੂੰ ਰਿਟਨ ਈਮੇਲ ਪਾਣੀ ਚਾਹੀਦੀ ਸੀ।
11: ਬਿਲਕੁਲ,
9: ਜੇ ਤੁਸੀਂ ਪਹਿਲੇ ਆਪਣਾ ਘਰ ਵੇਚੋ ਪਹਿਲੇ ਇਹ ਵਾਲਾ ਔਰ ਫਿਰ ਤੁਸੀਂ ਖਰੀਦੋ,
11: ਕਿਸੇ ਨਾਲ ਸੌਦਾ ਕਰਨ ਲੱਗਿਆ ਵੀ ਤੁਸੀਂ ਮੰਨ ਲਓ ਕਿ ਕੋਈ ਵੀ ਕੋਈ ਫੋਰ ਐਗਜ਼ਾਮਪਲ ਕੋਈ ਰੈਸਟੋਰੈਂਟ ਲੈਣ ਲੱਗੇ ਹੋ, ਕੋਈ ਪੀਜ਼ਾ ਸਟੋਰ ਲੈਣ ਲੱਗੇ ਹੋ, ਕੋਈ ਗਰੋਸਰੀ ਸਟੋਰ ਲੈਣ ਲੱਗੇ ਹੋ ਜਾਂ ਕੋਈ ਫਰਨੀਚਰ ਸਟੋਰ ਲੈਣ ਲੱਗੇ ਹੋ, ਉਹਦੇ ਵਿਚ ਜਿਹੜੀ ਹੈ ਜੀ ਇਨਵੈਂਟੋਰੀ ਕਿੰਨੀ ਹੈ, ਤੁਸੀਂ ਸਾਨੂੰ ਨਾਲ ਨਾਲ ਕੋਈ ਟ੍ਰੇਨਿੰਗ ਦਿਓਗੇ, ਜੇ ਟ੍ਰੇਨਿੰਗ ਦਿਓ ਤੇ ਮੰਨ ਲਓ ਕੋਈ ਤੁਹਾਨੂੰ ਕਹਿੰਦਾ ਕਿ ਮੈਂ ਰੈਸਪੀ ਵੀ ਦਊਂਗਾ ਜੀ ਤੁਹਾਨੂੰ, ਹਾਂਜੀ
9: ਜੀ ਬਿਲਕੁਲ,
11: ਉਹ ਰੈਸਪੀ ਇਨਕਲੂਡ ਲਿਖਾਓ ਕਿ ਮੈਨੂੰ ਤੁਸੀਂ ਦਓਗੇ, ਇਨਵੈਂਟੋਰੀ ਮੈਨੂੰ ਦਓਗੇ, ਕੱਲੇ ਕੱਲੇ ਪੀਸ ਦਓਗੇ, ਬੰਦੇ ਨੂੰ ਟ੍ਰੇਨਿੰਗ ਦਓਗੇ, ਪ੍ਰੋਪਰ ਟ੍ਰੇਨਿੰਗ ਦਓਗੇ, ਹੁਣ ਤਾਂ ਇਤਨੀ ਰੱਖੋਗੇ। ਜੇ ਉਹ ਕਰਦਾ ਤੇ ਫੇਰ ਉਹ ਵੀ ਗੁਨਾਹਗਾਰ ਹੁੰਦਾ। ਕੀ ਕਿਸੇ ਵੇਲੇ ਬੰਦੇ ਬੰਦੇ ਨਾਲ ਗੱਲ ਕਰ ਲੈਂਦੇ, ਹੱਥ ਮਿਲਾ ਲੈਂਦੇ ਨੇ, ਬਾਅਦ ਦੇ ਵਿੱਚ ਉਹ ਬੰਦੇ ਸ਼ਰਮਿੰਦੇ ਜੋ ਕਹਿਣਗੇ ਸਾਡੀ ਤੇ ਯਾਰ ਜਨਾਨੀ ਨੀ ਮੰਨਦੀ। 9058131320 ਸੋ ਇਸੇ ਕਰਕੇ ਸਾਡੇ ਤੁਹਾਡੇ ਸਾਰਿਆਂ ਵਾਸਤੇ ਕਾਨੂੰਨ ਹੈ, ਇਹਨਾਂ ਕਾਨੂੰਨ ਨੂੰ ਮੱਦੇ ਨਜ਼ਰ ਰੱਖਦਿਆਂ ਗੱਲ ਕਰਿਆ ਕਰੋ, ਨਹੀਂ ਤਾਂ ਬੰਦੇ ਕਈ ਥੋਕੇ ਵੀ ਚੱਟ ਲੈਂਦੇ ਨੇ, ਬੜੇ ਬੜੇ ਬੀਬੇ ਬਾਣੇ। ਸੁਣਦੇ ਰਹਿਣਾ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕਰਾਂਗੇ ਟਾਕ ਸ਼ੋ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ, ਪਰ ਹੁਣ ਚੱਲਦੇ ਹਾਂ ਪੰਜਾਬ।
12: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
11: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ, ਸਮਾਂ ਹੋ ਗਿਆ 7:44 ਦਾ, ਤੇ ਮੇਰੇ ਨਾਲ ਹਾਜ਼ਰ ਨੇ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਤੇ ਕਰਦੇ ਹਾਂ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਤੇ ਲਓ ਫਿਰ ਅਕੀਦਾ ਸਾਹਿਬ ਦਾ ਸਵਾਗਤ ਹੈ, ਵੈਲਕਮ ਜੀ।
13: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਅੰਜੂ ਜੀ,
9: ਸਤਿ ਸ੍ਰੀ ਅਕਾਲ ਅਕੀਦਾ।
11: ਹਾਂਜੀ ਤੇ ਅਕੀਦਾ ਸਾਹਿਬ ਟੋਰਾਂਟੋ ਚ ਫੋਨ ਕਰਦੇ ਜੀ ਆਪਦਾ ਤੁਸੀਂ,
9: ਆਵਾਜ਼ ਬਹੁਤ ਕਲੀਅਰ ਹੈ ਜੀ।
11: ਹਾਂ ਵੇਖ ਲਓ ਅੱਜ ਨਾਲ ਦੀ ਨਾਲ ਹੀ ਅਸੀਂ ਰੱਖ ਦਿੰਦੇ ਪੂਰਾ, ਹਨਾ
9: ਬਹੁਤ ਵੈਰੀ ਕਲੀਅਰ,
11: ਜਿੱਦਣ ਨਾ ਸਹੀ ਹੋਵੇ ਉਦਣ ਕਹਿ ਦਿੰਦੇ ਹਾਂ ਤੇ ਜਿੱਦਣ ਹਨਾ ਸਹੀ ਹੋਵੇ ਤੇ
13: ਇਕਵਿਪਮੈਂਟ ਉਹੀ ਨੇ ਵੈਸੇ
11: ਹੋ ਸਕਦਾ ਜੀ, ਕਿਸੇ ਵੇਲੇ ਗੜਬੜ ਹੋ ਜਾਂਦੀ ਸਾਡੇ ਚ ਹੋਊਗੀ। ਵੈਸੇ ਗੱਲ ਇਹ ਆ ਕਿ ਅੱਜ ਬਹੁਤ ਕਲੀਅਰ ਆਵਾਜ਼। ਹਾਂਜੀ ਹਾਂਜੀ, ਆਉਂਦੇ ਹੋ ਕੁਛ,
13: ਅੱਜ ਮੇਰਾ ਗਲਾ ਵੀ ਖਰਾਬ ਆ।
11: ਅੱਛਾ ਚਲੋ, ਬੇਸ ਬਣ ਗਈ ਹੋਣੀ ਫਿਰ,
13: ਬੇਸ ਬਣ ਗਈ, ਬੇਸ ਬਣ ਗਈ।
9: ਅਕੀਦਾ ਜੀ ਗੱਲਬਾਤ ਕਰਾਂਗੇ, ਉਹੀ ਜਿਹੜਾ ਚਰਚਿਤ ਟੌਪਿਕ ਚੱਲ ਰਿਹਾ ਹੈ ਭਾਰਤ ਦੇ ਵਿਚ, ਸੀ ਜੇ ਪੀ, ਜੰਤਰ ਮੰਤਰ, ਪ੍ਰੋਟੈਸਟ ਔਰ ਬਹੁਤ ਸਾਰਾ ਹੰਗਾਮਾ। ਉਸਦੇ ਤਰ੍ਹਾਂ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦਾ ਇਨਕਾਰ ਹੋਇਆ, ਔਰ ਉਸਦੇ ਨਾਲ ਕਾਫੀ ਹੋਰ ਵੀ ਰਿਲੇਟਡ ਬੰਦੇ ਤੇ ਗੱਲਾਂ ਹੈਗੀਆਂ ਨੇ, ਕੀ ਕਹਿਣਾ ਚਾਹੋਗੇ?
13: ਯਕਦਮ ਸੁਪਰੀਮ ਕੋਰਟ ਨੇ ਮੁਅੱਤਲ ਕਰਨ ਤੋਂ ਖੈਰ ਇਨਕਾਰ ਕਰਤਾ। ਉਹਨਾਂ ਨੇ ਕਿਹਾ ਵੀ ਜੇਕਰ ਆਪਾਂ ਉਹਨਾਂ ਨੂੰ ਹੁਣ ਮੁਅੱਤਲ ਕਰ ਦਿਆਂਗੇ ਤਾਂ ਫਿਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਤੇ ਉਹਨਾਂ ਨੂੰ ਕੌਣ ਕਰਾਏਗਾ, ਤੇ ਇਸ ਕਰਕੇ ਉਹਦਾ ਚੋਣ ਵੀ ਇਲੈਕਸ਼ਨ ਕਮਿਸ਼ਨ ਦੀ ਚੀਫ ਇਲੈਕਸ਼ਨ ਕਮਿਸ਼ਨ ਚੋਣ ਕਰਨੀ ਵੀ ਔਖੀ ਹੈ ਯਕਦਮ। ਇਸ ਕਰਕੇ ਅਸੀਂ ਮੁਅੱਤਲ ਤਾਂ ਨਹੀਂ ਕਰ ਰਹੇ ਇਸ ਵੇਲੇ, ਪਰ ਸਰਕਾਰ ਨੂੰ ਨੋਟਿਸ ਜ਼ਰੂਰ ਦੇ ਰਹੇ ਹਾਂ। ਉਹਨਾਂ ਨੇ ਸਰਕਾਰ ਨੂੰ ਨੋਟਿਸ ਦਿੱਤਾ, ਕੇਂਦਰ ਸਰਕਾਰ ਨੂੰ, ਗਿਆਨੇਸ਼ ਕੁਮਾਰ ਨੂੰ ਵੀ ਨੋਟਿਸ ਦਿੱਤਾ, ਸੁਖਬੀਰ ਸੰਧੂ, ਡਾਕਟਰ ਵਿਵੇਕ ਜੋਸ਼ੀ, ਜਿਨ੍ਹਾਂ ਨੇ ਕਿਹਾ ਕਿ 14 ਸਾਡੇ ਵੱਲੋਂ ਕੀਤੇ ਗਏ 14 ਇੰਤਰਾਜ਼ਾਂ ਉੱਤੇ ਗਿਆਨੇਸ਼ ਕੁਮਾਰ ਨੇ ਕੋਈ ਵੀ ਐਕਸ਼ਨ ਨਹੀਂ ਲਿਆ, ਸਗੋਂ ਸਾਡੀਆਂ ਗੱਲਾਂ ਨੂੰ ਇਗਨੋਰ ਕਰਕੇ ਉਹਨਾਂ ਨੇ ਮਨਮਰਜ਼ੀ ਕੀਤੀ। ਫਾਰਮ ਨੰਬਰ 6 ਦੇ ਵਿੱਚ ਜੋ ਦਾਦਾ ਦਾਦੀ ਪਿਤਾ ਮਾਤਾ ਦੇ ਵੋਟਾਂ ਪਾਉਣ ਦੀ ਗੱਲ ਪੁੱਛੀ ਗਈ ਸੀਗੀ, ਉਹ ਅਸੀਂ ਕਿਹਾ ਸੀਗਾ ਵੀ ਨਹੀਂ ਏਦਾਂ ਦਾ ਕੁਛ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਪਹਿਲਾਂ ਨਹੀਂ ਸੀ ਫਾਰਮ ਦੇ ਵਿੱਚ, ਦੁਬਾਰਾ ਇਹਦੇ ਵਿੱਚ ਨਾ ਪਾਓ ਤੁਸੀਂ। ਤੇ ਉਹ ਹੁਣ ਇਹਨਾਂ ਨੂੰ ਵੀ ਇੱਕ ਡਿਪਟੀ ਇਲੈਕਸ਼ਨ ਕਮਿਸ਼ਨਰ ਹੈਗਾ ਮਨੀਸ਼ ਗਰਗ ਤੇ DGIT, ਜਿਸ ਨੇ IT ਦੇ ਸਿਸਟਮ ਦੇ ਵਿੱਚ ਆਨਲਾਈਨ ਦੇ ਵਿੱਚ ਡਿਜੀਟਲ ਜਿਹੜਾ ਕਿ ਵਿੱਚ ਹੁੰਦੀਆਂ ਨੇ ਉਹਦੇ ਵਿੱਚ ਘੁਣਤਰਾਂ ਜਾਂ ਉਹਦੇ ਵਿੱਚ ਜੋ ਵੀ ਨੋਟਸ ਹੁੰਦੇ ਆ ਉਹਨਾਂ ਵਿੱਚ ਬਦਲਾਅ ਕੀਤਾ ਸੀ ਇਹਨਾਂ ਖੰਨਾ ਨੇ, ਉਹਨੂੰ ਵੀ ਕਥਿਤ ਤੌਰ ਤੇ ਉਹਨੂੰ ਵੀ ਨੋਟਿਸ ਭੇਜਿਆ ਗਿਆ ਸੁਪਰੀਮ ਕੋਰਟ ਵੱਲੋਂ, ਤੇ ਇਹ ਤਾਂ ਉਧਰ ਹੋ ਗਿਆ। ਦੂਜੇ ਪਾਸੇ ਕੇਰਲਾ ਸਰਕਾਰ ਨੇ ਗਿਆਨੇਸ਼ ਕੁਮਾਰ ਦੇ ਖਿਲਾਫ ਕਰੀਬ 20 ਸਾਲ ਪੁਰਾਣਾ ਕੇਸ ਖੋਲਿਆ। ਉਦੋਂ ਉਹ ਕੇਰਲਾ ਦੇ ਵਿੱਚ PWD ਦੇ ਸੈਕਟਰੀ ਸੀਗੇ। PWD ਵੱਲੋਂ ਅੰਦਾਮੱਲੀ ਤੋਂ ਤਿਰਵਨੰਤਪੁਰਮ ਤੱਕ ਇੱਕ ਸੜਕ ਦਾ ਪ੍ਰੀ ਨਿਰਮਾਣ ਕਰਨਾ ਸੀਗਾ, ਇੱਕ ਪ੍ਰੋਜੈਕਟ ਦਾ ਪ੍ਰੀ ਨਿਰਮਾਣ ਕਰਨਾ ਸੀ, ਉਹਤੇ ਤਕਰੀਬਨ 215 ਕਰੋੜ ਰੁਪਏ ਖਰਚ ਆਉਣੇ ਸੀਗੇ, ਤੇ 2002 ਤੋਂ ਲੈ ਕੇ 2006 ਤੱਕ ਉਹਨਾਂ ਨੇ 2005 ਤੱਕ 3 ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਮੁਕੰਮਲ ਕਰਨਾ ਸੀ, ਪਰ ਨਹੀਂ ਹੋਇਆ ਮੁਕੰਮਲ, ਸਿਰਫ 30% ਮੁਕੰਮਲ ਹੋ ਸਕਿਆ। ਇੰਡੋ ਮਲੇਸ਼ੀਅਨ ਕੰਪਨੀ ਹੈਗੀ ਸੀ ਪਾਟੀ ਵੇਲ, ਉਸ ਨੇ ਇਹ ਕੰਮ ਕਰਨਾ ਸੀ। ਹੋਇਆ ਕੀ ਕਿ ਜਿਹੜਾ ਇਹਨਾਂ ਦਾ ਕੰਪਨੀ ਦਾ ਜੋ ਇੰਜੀਨੀਅਰ ਸੀਗਾ, ਚੀਫ ਇੰਜੀਨੀਅਰ ਲੀਸੀ ਵੇਨ ਵਿੱਚ ਹੀ ਕੰਮ ਛੱਡ ਕੇ ਉਹ ਚਲਿਆ ਗਿਆ ਮਲੇਸ਼ੀਆ। ਕੁਛ ਟਾਈਮ ਬਾਅਦ ਉਹਨੇ ਖੁਦਕਸ਼ੀ ਕਰ ਲਈ ਸੀ। ਖੁਦਕਸ਼ੀ ਨੋਟ ਦੇ ਵਿੱਚ ਲੀਸੀ ਵੇਨ ਨੇ ਗਿਆਨੇਸ਼ ਕੁਮਾਰ ਸਮੇਤ ਸਰਕਾਰੀ ਅਧਿਕਾਰੀਆਂ ਦੇ ਨਾਂ ਲਏ ਸੀਗੇ ਵੀ ਇਹਨਾਂ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਉੱਤੇ, ਇਸ ਕਰਕੇ ਇਹ ਕੰਮ ਲੇਟ ਹੋਇਆ। ਤੇ ਇਸ ਸੰਦਰਭ ਦੇ ਵਿਚ ਗ੍ਰਹਿ ਮੰਤਰਾਲੇ ਵੱਲੋਂ ਕੱਲ ਗਿਆਨੇਸ਼ ਕੁਮਾਰ ਦੇ ਖਿਲਾਫ ਵਿਜੀਲੈਂਸ ਤੇ ਐਂਟੀ ਕਰਪਸ਼ਨ ਬਿਊਰੋ ਦੀ ਜਾਂਚ ਖੋਲ ਦਿੱਤੀ ਆ। ਇਹ 20 ਸਾਲ ਪੁਰਾਣਾ ਕੇਸ ਹੈ, ਇਹਦੇ ਵਿਚ ਕੀ ਬਣਨਾ ਅੱਗੇ ਕੀ ਨਹੀਂ ਬਣਨਾ ਫਿਰ ਤਾਂ ਅਗਲੀ ਗੱਲ ਆ। ਪਰ ਇਸ ਤਰੀਕੇ ਨਾਲ ਹੀ ਕੱਲ ਫੇਰ ਜਿਹੜੀਆਂ ਕਿ ਕਈ ਸਾਰੀਆਂ ਪਾਰਟੀਆਂ ਹੈਗੀਆਂ ਨੇ ਇਕੱਠੇ ਹੋ ਕੇ ਨੇ ਪ੍ਰਦਰਸ਼ਨ ਵੀ ਕੀਤਾ ਪੂਰੇ ਭਾਰਤ ਵਿਚ ਕਿ ਉਹ ਫਟੇਜ ਹਟਾਏ ਜਾ ਸਕਦੇ ਆ, ਕਿ ਗਿਆਨੇਸ਼ ਕੁਮਾਰ ਹੁਣ ਭਾਰਤ ਦੇ ਲਈ ਕਾਬਲ ਨਹੀਂ ਰਹੇ, ਕਿ ਭਾਰਤ ਨੂੰ ਨਕਾਰ ਚੁੱਕਿਆ, ਇਹ ਅਜੇ ਸਮੇਂ ਦੀ ਬੁੱਕਲ ਵਿਚ ਹੈ।
11: ਜੰਤਰ ਮੰਤਰ ਦੇ ਵਿਚ ਵੀ, ਬੰਬੇ ਦੇ ਵਿਚ ਵੀ ਵੱਖ ਵੱਖ ਥਾਵਾਂ ਦੇ ਉੱਤੇ ਜੋ ਇਸ ਵਕਤ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਜਿਵੇਂ ਪੁਲਿਸ ਉਨ੍ਹਾਂ ਲੇਡੀਜ਼ ਔਰਤਾਂ ਨੇ ਖਾਸ ਤੌਰ ਤੇ ਉਨ੍ਹਾਂ ਦੇ ਉੱਤੇ ਜੇਕਰ ਵੇਖ ਲਿਆ ਜਾਵੇ ਤਾਂ ਉਨ੍ਹਾਂ ਦੇ ਮਤਲਬ ਬੀਬੀਆਂ ਤਾਂ ਹੁਣ ਕੁੜੀਆਂ ਜੈਨਜੀ ਤਾਂ ਸ਼ਰਿਆ ਵੀ ਕਹਿੰਦੇ ਕਿ ਸਾਡੀਆਂ ਜਿਹੜੀਆਂ ਨੇ ਜੀ ਛਾਤੀਆਂ ਨੂੰ ਇਨ੍ਹਾਂ ਨੇ ਇੱਦਾਂ ਮਸਲਿਆ ਵਾ, ਇੱਦਾਂ ਕੀਤਾ, ਹੁਣ ਸਾਰੇ ਕੋਈ ਸ਼ਬਦ ਨਹੀਂ, ਅਸੀਂ ਤਾਂ ਬੋਲ ਨਹੀਂ ਸਕਦੇ। ਪਰ ਉਹ ਬੀਬੀਆਂ ਸ਼ਰਿਆਮ ਯੂਟਿਊਬ ਤੇ ਆ ਕੇ ਸੋਸ਼ਲ ਨੈਟਵਰਕ ਮੀਡੀਆ ਤੇ ਆਪਣੀਆਂ ਹੱਡ ਬੀਤੀਆਂ ਸੁਣਾ ਰਹੀਆਂ ਨੇ ਕਿ ਪੁਲਿਸ ਇੰਨੀ ਬੁੱਚੜਗਰਦੀ ਤੇ ਉਤਰ ਆਈ ਆ। ਮੈਂ ਬੀਬੀਆਂ ਦੋ ਨੂੰ ਸੁਣ ਰਿਹਾ ਸੀਗਾ, ਵੈਸੇ ਕਹਿੰਦੇ ਕਿ ਇਹ ਮਤਲਬ ਇੰਨੀ ਪੁਲਿਸ ਜਿਹੜੀ ਆ ਮਤਲਬ ਤਸ਼ੱਦਦ ਕਰਦੀ ਆ, ਇੰਨਾ ਮਤਲਬ ਇਨ੍ਹਾਂ ਦੇ ਘਰੇ ਮਾਵਾਂ ਭੈਣਾਂ ਹੈ ਨਹੀਂ ਜਾਂ ਇਨ੍ਹਾਂ ਦੇ ਘਰੇ ਧੀਆਂ ਹੈ ਨਹੀਂ, ਮਤਲਬ ਪੁਲਿਸ ਵੀ ਮਤਲਬ ਇੰਨੀ ਮਤਲਬ ਬਦਨਾਮ ਹੋ ਰਹੀ ਹੈ ਨਾਲ।
13: ਬਦਨਾਮ ਦੀ ਗੱਲ ਚਾਵਲਾ ਸਾਹਿਬ, ਏਦਾਂ ਆਪਾਂ ਦੋ ਕਹਾਣੀਆਂ ਸਾਂਝੀਆਂ ਕਰ ਲੈਂਦੇ ਹਾਂ ਇੱਥੇ। ਇਹਨਾਂ ਦਾ ਕਸੂਰ ਨਹੀਂ ਹੈ ਕੋਈ, ਕਿਉਂਕਿ ਪੜਾਇਆ ਗਿਆ ਇਹਨਾਂ ਨੂੰ, ਏਦਾਂ ਏਦਾਂ ਧਾਰਮਿਕ ਗ੍ਰੰਥ ਦੱਸਦੇ ਇਹਨਾਂ ਨੂੰ। ਕ੍ਰਿਸ਼ਨ ਜੀ ਨੇ ਦ੍ਰੋਪਦੀ ਦਾ ਚੀਰਹਰਨ ਹੋਇਆ, ਗ੍ਰੰਥਾਂ ਚ ਗੱਲਾਂ ਲਿਖੀਆਂ ਨੇ ਚਾਵਲਾ ਸਾਹਿਬ, ਚੀਰਹਰਨ ਹੋਇਆ ਕ੍ਰਿਸ਼ਨ ਜੀ ਨੇ ਦ੍ਰੋਪਦੀ ਦਾ, ਜਿਹੜਾ ਕਿ ਪਰਦਾ ਕੱਜਿਆ ਸੀਗਾ। ਬਹੁਤ ਚਰਚਾ ਹੁੰਦੀ ਆ ਉਸ ਘਟਨਾ ਦੀ, ਬਹੁਤ ਚਰਚਾ ਹੁੰਦੀ ਆ। ਪਰ ਜਦੋਂ ਕ੍ਰਿਸ਼ਨ ਜੀ ਗੋਪੀਆਂ ਨਹਾ ਰਹੀਆਂ ਨੇ ਇੱਕ ਤਲਾਅ ਦੇ ਵਿੱਚ, ਉਹਨਾਂ ਦੇ ਕੱਪੜੇ ਚੁੱਕ ਕੇ ਨੰਗੀਆਂ ਕਰਕੇ ਉੱਤਰ ਚੜ ਜਾਂਦੇ ਆ, ਤੇ ਉਹ ਘਟਨਾ ਦਾ ਜ਼ਿਕਰ ਘੱਟ ਹੁੰਦਾ। ਤੇ ਜਦੋਂ ਸਾਨੂੰ ਇਹ ਔਰਤਾਂ ਦੇ
11: ਬਾਲ ਲੀਲਾ, ਉਹ ਵੇਖੋ ਗੱਲ ਸੁਣੋ, ਉਹ ਤੇ ਬਾਲ ਲੀਲਾ ਚ ਆ ਜਾਂਦਾ ਨਾ, ਬਾਲ ਅਵਸਥਾ ਦੇ ਵਿੱਚ ਸੀਗੇ, ਬਾਲ ਲੀਲਾ ਦੇ ਵਿੱਚ ਹੁੰਦਾ।
13: ਕ੍ਰਿਸ਼ਨ ਭਗਵਾਨ ਸੀਗੇ ਜੀ, ਹਿੰਦੂ ਰਵਾਇਤਾਂ ਅਨੁਸਾਰ ਭਗਵਾਨ ਕਦੇ ਬਚਪਨ ਨਹੀਂ ਹੁੰਦਾ, ਭਗਵਾਨ ਦਾ ਭਗਵਾਨ ਹਮੇਸ਼ਾ ਹੀ ਵੱਡੇ ਹੁੰਦੇ ਆ, ਉਹਨਾਂ ਦਾ ਕੋਈ ਬਚਪਨ ਬਾਲ ਲੀਲਾ ਨਹੀਂ ਹੁੰਦੀ, ਜੇ ਭਗਵਾਨ ਮੰਨਦੇ ਆ ਆਪਾਂ ਉਹਨਾਂ ਨੂੰ। ਤੇ ਇਸ ਕਰਕੇ ਚਲੋ ਅਗਲੀ ਗੱਲ ਆਪਾਂ ਕਾਹਨੂੰ ਇਸ ਗੱਲ ਨੂੰ ਪੈਂਦੇ ਹਾਂ, ਇਸ ਗੱਲ ਕਾਫੀ ਲੰਮੀ ਹੋ ਜਾਣੀ ਆ, ਕਿ ਧਰਮ ਦਾ ਮਾਮਲੇ ਹੋਰ ਤਰ੍ਹਾਂ ਦਾ ਹੈਗਾ। ਤੇ ਕਿਉਂਕਿ ਸਾਡੇ ਧਰਮ ਤੁਸੀਂ ਲੈ ਲਓ, ਵੇਦਾਂ ਚ ਲੈ ਲਓ, ਤੁਸੀਂ ਆਪਣਾ ਸੁਖਦੇਵ ਮੁਨੀ ਤੇ ਵੇਦ ਵਿਆਸ ਦੀ ਕਹਾਣੀ ਲੈ ਲਓ ਤੁਸੀਂ, ਤੇ ਉਹ ਕਿੰਨੇ ਹੀ ਕਹਾਣੀਆਂ ਹੈਗੀਆਂ ਨੇ ਜਿਹੜੀਆਂ ਕਿ ਸਾਨੂੰ ਸਿਖਾਉਂਦੀਆਂ ਨੇ ਔਰਤ ਨਾਲ ਏਦਾਂ ਕਰਨਾ, ਮਨੋਸਮ੍ਰਿਤੀ ਸਾਨੂੰ ਸਿਖਾਉਂਦੀ ਆ ਔਰਤਾਂ ਨਾਲ ਏਦਾਂ ਕਰਨਾ, ਕੋਈ ਫਰਕ ਨਹੀਂ ਪੈਂਦਾ, ਔਰਤ ਸਾਡੇ ਵਰਤੋਂ ਦੀ ਚੀਜ਼ ਆ। ਕਮਾਲ ਦੀ ਗੱਲ ਹੈ ਕਿ ਜਿਹੜਾ ਤੁਲਸੀਦਾਸ ਸੀਗਾ, ਤੁਲਸੀਦਾਸ ਨੂੰ ਉਹਦੀ ਔਰਤ ਨੇ ਹੀ ਸਿਖਾਇਆ ਸੀਗਾ ਰੱਬ ਦੀ ਭਗਤੀ, ਤੇ ਔਰਤ ਨੇ ਸਿਖਾਇਆ ਉਹਦੀ ਘਰ ਵਾਲੀ ਨੇ। ਜਦੋਂ ਉਹ ਚਲਾ ਗਿਆ ਸੀਗਾ, ਔਰਤ ਚਲੀ ਗਈ ਉਹਦੇ ਘਰੇ, ਆਪਣੇ ਪੇਕੇ ਚਲ ਗਈ ਛੱਡ ਕੇ ਉਹਨੂੰ ਕਹਿ ਕੇ, ਤੇ ਉਹਦਾ ਮਨ ਉਦਾਸ ਹੋਇਆ ਤੇ ਰਾਤ ਨੂੰ ਭੱਜ ਲਿਆ। ਉਹ ਜਿਹੜਾ ਨਦੀ ਵਗ ਰਹੀ ਸੀ, ਨਦੀ ਦੇ ਵਿੱਚ ਸੀ ਮੁਰਦਾ, ਉਹਨੂੰ ਪਤਾ ਨੀ ਮੁਰਦਾ ਸੀਗਾ, ਮੁਰਦੇ ਤੇ ਚੜ ਕੇ ਹੀ ਉਹ ਪਾਰ ਨਦੀ ਪਾਰ ਕਰ ਗਿਆ। ਜਦੋਂ ਉਹ ਮੁਰਲੇ ਪਾਸੇ ਘਰ ਚੋਂ ਅੰਦਰ ਵੜਨ ਲੱਗਿਆ, ਕਹਿੰਦੇ ਵੀ ਲੋਕ ਬੇਇੱਜ਼ਤੀ ਕਰਨਗੇ, ਪਿਛਲੇ ਪਾਸਿਓਂ ਇੱਕ ਰੱਸੀ ਦਿਖੀ ਉਹਨੂੰ, ਰੱਸੀ ਉੱਪਰ ਟੱਪ ਗਿਆ ਉਹ, ਤੇ ਰੱਸੀ ਨਾਲ ਰੱਸੀ ਵੀ ਸੱਪ ਸੀਗਾ ਉਹ। ਫਿਰ ਉਹਨੇ ਉਹਦੀ ਘਰ ਵਾਲੀ ਨੂੰ ਜਦੋਂ ਪਹੁੰਚਿਆ, ਕਹਿੰਦੇ ਜਿੰਨਾ ਤੂੰ ਪਿਆਰ ਮੈਨੂੰ ਕਰਦਾ, ਜਿੰਨਾ ਪਿਆਰ ਰੱਬ ਨੂੰ ਕੀਤਾ, ਉਹਨਾਂ ਤੁਹਾਨੂੰ ਰੱਬ ਮਿਲ ਜਾਂਦਾ। ਉਹ ਰਮਾਇਣ ਚ ਲਿਖ ਰਿਹਾ, ਟੋਰ ਅਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਜਿਸ ਬੰਦੇ ਨੂੰ ਔਰਤ ਨੇ ਸਿਖਾਇਆ ਹੋਵੇ, ਉਹ ਬੰਦਾ ਔਰਤਾਂ ਪ੍ਰਤੀ ਏਦਾਂ ਲਿਖ ਰਿਹਾ। ਇਹ ਸਾਡੇ ਗ੍ਰੰਥਾਂ ਵਿਚ ਲਿਖੀ ਗੱਲ ਆ, ਪੁਲਿਸ ਵੀ ਕੀ ਕਰੇ ਚਾਵਲਾ ਸਾਹਿਬ ਜੀ।
11: ਗੱਲ ਇਹ ਕਿ ਉਹਨਾਂ ਨੇ, ਬੀਬੀਆਂ ਨੇ ਕਿਹਾ ਕਿ ਜਦੋਂ ਕੈਮਰਾ ਤੁਹਾਨੂੰ ਤੁਹਾਡੀ ਮਤਲਬ ਸਰੀਰ ਤੋਂ ਥੋੜਾ ਜਿਹਾ ਉੱਪਰ ਦਿਖਾਉਂਦਾ ਵਾ, ਹਾਫ ਦਿਖਾਉਂਦਾ, ਹਨਾ ਪਰਸਨਲ ਤੁਹਾਡੀ ਚੈਸਟ ਦਿਖਾਉਂਦਾ, ਮਰਦੋ ਵਿਚ ਇਹ ਲੇਡੀਜ਼ ਹੋਵੇ ਹਨਾ, ਤੇ ਉਹ ਕਹਿੰਦੇ ਕਿ ਥੱਲਿਓ ਬੀਬੀਆਂ ਦੇ ਮੁਤਾਬਕ ਪੁਲਿਸ ਇੰਨੀ ਜਲੀਲਾਨਾ ਹਰਕਤ ਕਰਦੀ ਆ ਕਿ ਥੱਲੇ ਉਹਨਾਂ ਦੀਆਂ ਸਕਰਟਾਂ ਜਾਂ ਪੈਂਟਾਂ ਜਿਹੜੀਆਂ ਥੱਲੇ ਪੁੱਲ ਕਰ ਦਿੰਦੀ। ਮੈਂ ਨਹੀਂ ਕਹਿ ਰਿਹਾ, ਉਹ ਬੀਬੀਆਂ ਕਹਿ ਰਹੀਆਂ ਨੇ ਸੋਸ਼ਲ ਨੈਟਵਰਕ ਮੀਡੀਆ ਤੇ, ਇਹ ਕੋਈ AI ਨਾ ਬਣਾਈਆਂ ਹੋਈਆਂ ਨਹੀਂ, ਇੰਨੀ ਲਜਤਾ, ਇੰਨੀ ਇੰਨਾ ਮਤਲਬ ਆਪ ਉਦਰਾਪਨ ਕਿ ਸਾਡਾ ਮਤਲਬ ਕਿੱਥੇ ਪ੍ਰਸ਼ਾਸਨ ਹੈ। ਖੈਰ 9058131302 3518 ਵੈਲਕਮ ਜੀ। ਹੈਲੋ ਹੈਲੋ
14: ਹੈਲੋ ਜੀ, ਸਤਿ ਸ੍ਰੀ ਅਕਾਲ। ਹਾਂਜੀ ਦਿਲਵਾਗ ਜੀ, ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਮੋਹਨ ਸਿੰਘ ਜੀ?
14: ਹਾਂ ਠੀਕ ਹੈ ਠੀਕ ਹੈ। ਅੱਛਾ ਮੈਂ ਅਖੀਰਦਾ ਸਾਨੂੰ ਪੁੱਛਣਾ ਚਾਹੁੰਦੇ ਕਿ ਪ੍ਰਗਟ ਸਿੰਘ ਜਿਹੜਾ ਪ੍ਰਧਾਨ ਬਣੇ ਪੰਜਾਬ ਕਾਂਗਰਸ ਦੇ, ਸਾਰਿਆਂ ਨੂੰ ਟਿਕਣਗੇ? ਆਹੀ ਮੇਰਾ ਕੁਐਸਚਨ ਹੈ।
11: ਟਿਕ ਪਾਉਣਗੇ, ਸਾਰਿਆਂ ਨੂੰ ਇਕੱਠੇ ਕਰ ਪਾਉਣਗੇ?
13: ਕੱਲ ਵੈਸੇ ਨਾ ਜੀ, ਰਾਜਾ ਬੜਿੰਗ ਨੇ ਕੱਲ ਨਵੀਂ ਲਾਬਿੰਗ ਸ਼ੁਰੂ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਦਫ਼ਤਰ ਖੋਲਣ ਵਾਸਤੇ ਵੀ ਕਹਿ ਤਾ ਉਹਨਾਂ ਨੇ। ਉਹ ਕਹਿੰਦੇ ਮੈਂ ਕੋਈ ਘਾਹ ਥੋੜਾ ਕੱਟਾਂਗਾ ਇੱਥੇ ਆ ਕੇ ਪੰਜਾਬ ਦੇ ਵਿੱਚ, ਹੁਣ ਜੇ ਮੈਨੂੰ ਉਤਾਰਤਾ ਗਿਆ ਮੈਂ ਵੀ ਤਾਂ ਟਿਕਟਾਂ ਵੰਡਣ ਦੇ ਵਿੱਚ ਰੋਲ ਨਿਭਾਉਣਾ ਚਾਹੁੰਦਾ, ਮੇਰੀ ਵੀ ਤਾਂ ਇੱਕ ਗਰੁੱਪ ਹੈਗਾ ਪੰਜਾਬ ਦੇ ਵਿੱਚ, ਜੇ ਰਾਜਾ ਬੜਿੰਗ ਨੂੰ ਵੀ ਕੰਮ ਨੀ ਕਰਨ ਤਾਂ ਇਹ ਕਹਿੰਦੇ ਆ, ਤੇ ਰਾਜਾ ਬੜਿੰਗ ਵੀ ਕਹਿੰਦਾ ਮੈਂ ਵੀ ਤਾਂ ਫਿਰ ਹੁਣ ਆਪਣਾ ਕੰਮ ਕਰੂੰਗਾ। ਹੁਣ ਦੇਖੋ ਪ੍ਰਗਟ ਸਿੰਘ ਸਿਆਣਾ ਬੰਦਾ, ਬੜਾ ਅੱਛਾ ਸੁਲਝਿਆ ਹੋਇਆ ਬੰਦਾ ਹੈਗਾ, ਤੇ ਉਹਦਾ ਵਿਰੋਧ ਤਾਂ ਬਹੁਤ ਘੱਟ ਹੈ, ਕੋਸ਼ਿਸ਼ ਹੈ ਉਹਦੀ, ਜਿਵੇਂ ਕਿ ਉਹ ਰਾਹੁਲ ਗਾਂਧੀ ਨੂੰ ਕੱਲ ਮਿਲੇ ਆ, ਤੇ ਉਹ ਤਾਂ ਅਮਨ ਅਰੋੜਾ ਦਾ ਕਹਿੰਦੇ ਆ ਜੀ ਰਾਹੁਲ ਗਾਂਧੀ ਨੂੰ ਮਿਲਣਾ ਨੀ ਚਾਹੁੰਦੇ ਉਹਨੂੰ, ਜਿਹੜੇ ਵਿਰੋਧੀ ਹੈਗੇ ਉਹਨੂੰ ਮਿਲਣਾ ਨੀ ਚਾਹੁੰਦੇ ਕਹਿੰਦੇ, ਚਲੋ ਉਹ ਤਾਂ ਉਹਦੀ ਵਿਰੋਧੀਆਂ ਦੀ ਹੁੰਦੀ ਹੈ, ਪਰ ਪ੍ਰਗਟ ਸਿੰਘ ਦਾ ਆਸ ਹੈ ਜੀ ਵੀ ਉਹ ਕਾਂਗਰਸ ਨੂੰ ਇਕੱਠੀ ਕਰਨ ਵਿੱਚ ਕਾਮਯਾਬ ਰਹਿਣਗੇ।
15: ਖੈਰ 9058131320 ਜਦੋਂ ਇਹ ਸਾਡੇ ਕਾਲਰ ਸਾਨੂੰ ਕਾਲ ਕਰਦੇ ਨੇ ਨਾ ਅੰਜੂ ਜੀ, ਮੋਹਨ ਸਿੰਘ ਜੀ, ਤੇ ਬੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ, ਔਰ ਇਹ ਜਦੋਂ ਪਾਰਟਿਸਿਪੇਟ ਕਰਿਆ ਕਰਦੇ ਸੀ ਸਿੱਖ ਇਤਿਹਾਸ ਦੇ ਪੰਨੇ ਤੇ, ਬੜੀ ਨੌਲੇਜ ਰੱਖਦੇ ਨੇ, ਤੇ ਅਸੀਂ ਵੀ ਡੇਲੀ ਤਿਆਰੀ ਕਰਕੇ ਆਉਂਦੇ ਹੁੰਦੇ ਸੀ ਸਵਾਲ ਪੁੱਛਣ ਵਾਸਤੇ, ਰੋਜ਼ਾਨਾ ਕਿਤਾਬਾਂ ਪੜ੍ਹਨੀਆਂ, ਰੋਜ਼ਾਨਾ ਕਿਤਾਬਾਂ ਸਟੱਡੀ ਕਰਨੀਆਂ ਤੇ ਸਿੱਖ ਇਤਿਹਾਸ ਦੇ ਪੰਨੇ, ਜਿਹੜਾ ਕਿ ਮੈਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਵੈਰੀ ਸੂਨ, ਪਰ ਉਹਦਾ ਜਿਹੜਾ ਹੈ ਜੀ ਇਸ ਵਕਤ ਟ੍ਰੈਂਡ ਚੇਂਜ ਹੋ ਜਾਵੇਗਾ, ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਅਸੀਂ ਮਿਸੀ ਸਾਗਾ ਦੇ ਵਿੱਚ ਬਣਾ ਰਹੇ ਹਾਂ ਉਹ ਕਾਫੀ ਖੁੱਲਾ ਡੁੱਲਾ ਹੈ, ਤੇ ਉਹਦੇ ਵਿੱਚ ਅਸੀਂ ਇਨਵੀਟੇਸ਼ਨ ਦਿਆ ਕਰਾਂਗੇ ਕਿ ਜੇ ਕਿਸੇ ਨੇ ਪਾਰਟੀਸਪੇਟ ਕਰਨਾ ਉਹ ਆਪਣਾ ਨਾਲ ਖਾਵੇਗਾ, ਕਿਹੜੇ ਬੁੱਧਵਾਰ ਰੱਖਦੇ ਆ ਜਾਂ ਵੀਰਵਾਰ ਰੱਖਦੇ ਆ ਉਹ ਲਾਈਵ ਹੋਇਆ ਕਰੇਗਾ, ਉਹਨਾਂ ਦੇ ਫੋਨ ਬਾਹਰ ਹੋਇਆ ਕਰਨਗੇ, ਜਿੱਦਾਂ ਮੈਨ ਟੂ ਮੈਨ ਗੱਲ ਹੋਣੀ ਹੈ, ਫੇਸ ਟੂ ਫੇਸ ਗੱਲ ਹੋਣੀ ਹੈ, ਉੱਥੇ ਹੀ ਜਿਹੜਾ ਹੈ ਉਹਨਾਂ ਦੇ ਜਿੱਤੇ ਹੋਏ ਇਨਾਮਾਤ ਜਿਹੜੇ ਨੇ ਉਹ ਦਿਆ ਕਰਾਂਗੇ, ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਕੋਈ ਸ਼ੱਕ ਸੁਭਾ ਨਾ ਰਹੇ ਕਿ ਅਸੀਂ ਕੋਈ ਵਰਕਾ ਪਲਟ ਰਹੇ ਹਾਂ ਜਾਂ ਕੁਛ ਪੁੱਠੇ ਸਵਾਲ ਪੁੱਛ ਰਹੇ ਹਾਂ ਜਾਂ ਕੋਈ ਸਿੱਧੇ ਸਵਾਲ ਪੁੱਛ ਰਹੇ ਹਾਂ, ਜਿਹੜੇ ਸਵਾਲ ਚੈਪਟਰ ਤੇ ਆਉਣਗੇ ਉਹੀ ਹੋਇਆ ਕਰਨਗੇ। ਮੈਨੂੰ ਪਤਾ ਕਿ ਸਾਡੇ ਕਵੀਰ ਕਾਫੀ ਡਾਢਾ ਖਫਾ ਨੇ ਮੇਰੇ ਤੋਂ, ਪਤਾ ਨਹੀਂ ਕਿਹੜੀ ਗੱਲੋਂ, ਉਦੋਂ ਵੀ ਹੁੰਦੇ ਸੀ ਤੇ ਉਹ ਕਹਿੰਦੇ ਤੁਸੀਂ ਮੋਹਨ ਸਿੰਘ ਨੂੰ ਸਵਾਲ ਤਿੱਖੇ ਪੁੱਛਦੇ ਹੋ, ਅੰਜੂ ਜੀ ਸਾਹਮਣੇ ਬੈਠੇ ਹੁੰਦੇ ਸੀ, ਚੈਪਟਰ ਮੇਰੇ ਕੋਲ ਉਹੀ ਹੁੰਦਾ ਸੀਗਾ ਜਿਹੜਾ ਆ ਗਿਆ ਮਨਮੋਹਨ ਸਿੰਘ ਜੀ ਕੋਲ ਜਾਂ ਦੂਜਿਆਂ ਕੋਲ ਆ ਗਿਆ ਤੀਜਿਆਂ ਕੋਲ ਆ ਗਿਆ। ਉਹ ਕਈਆਂ ਨੂੰ ਹੁੰਦੀ ਨਾ ਬਿਨਾਂ ਵਜ੍ਹਾ ਤੋਂ ਲੈਗ ਪੁਲਿੰਗ ਦੀ ਆਦਤ ਹੁੰਦੀ ਹੈ ਹਨਾ, ਤੇ ਜਾਤੀ ਦੇ ਹੰਕਾਰ ਹੁੰਦੇ ਨੇ ਕਿਸੇ ਵੇਲੇ, ਕਿਸੇ ਵੇਲੇ ਮਜ਼ਹਬ ਦਾ ਹੰਕਾਰ ਹੁੰਦਾ, ਕਿਸੇ ਵੇਲੇ ਐਵੇਂ ਹੀ ਮਤਲਬ ਲੈਗ ਪੁਲਿੰਗ ਵਾਲੀ ਗੱਲ ਹੁੰਦੀ ਆ। ਉਹ ਮੈਨੂੰ ਯਾਦ ਹੈ, ਉਹ ਕੁਛ ਸੀਨ ਯਾਦ ਆ ਜਾਂਦੇ ਨੇ ਜਦੋਂ ਮੋਹਨ ਸਿੰਘ ਜੀ ਆਉਂਦੇ ਨੇ, ਤੇ ਖੈਰ ਨਹੀਂ ਬੇ ਉਹ ਮਤਲਬ ਉਸ ਵਕਤ ਵੀ ਲੱਗੇ ਸੀ ਤੇ ਹੁਣ ਵੀ ਲੱਗੇ ਰਹਿਣ, ਕੋਈ ਫਰਕ ਤਾਂ ਪੈਂਦਾ ਨਹੀਂ। 9058131320905800131320। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੇ ਪੰਨੇ, ਤੇ ਇਹ ਵਰਲਡ ਵਾਈਡ ਹੋਇਆ ਕਰੇਗਾ ਇਸ ਵਕਤ, ਉਦੋਂ ਤਾਂ ਸਾਡਾ ਥੋੜਾ ਜਿਹਾ ਏਰੀਆ ਕਹਿ ਲਓ ਕਿ ਘੱਟ ਸੀ, ਯੂਟਿਊਬ ਫੇਸਬੁੱਕ ਦੇ ਰਾਹੀਂ ਹੋਵੇਗਾ, ਇੰਸਟਾ ਦੇ ਰਾਹੀਂ ਹੋਵੇਗਾ, ਐਪ ਦੇ ਰਾਹੀਂ ਹੋਵੇਗਾ, ਲਾਈਵ ਟੀਵੀ ਤੇ ਹੋਵੇਗਾ, ਤੇ ਕਦੋਂ ਕਰਦੇ ਹਾਂ ਥੋੜਾ ਜਿਹਾ ਸਾਨੂੰ ਇੰਤਜ਼ਾਰ ਕਰੋ, ਟਾਈਮ ਦੇ ਦਿਓ।
13: 9058131320905800131320 ਇੱਕ ਤਾਂ ਨੋਇਡਾ ਦਿੱਲੀ ਬੱਸ ਵਿਚ ਹੋਇਆ ਜੀ ਇਹ ਕਾਂਡ, ਇੱਕ ਆਸਥਾ ਕੁੰਜ ਪਾਰਕ ਦੇ ਕੋਲੇ ਹੋਇਆ ਜੀ, ਇੱਕ ਸਵਰੂਪ ਨਗਰ ਦੇ ਕੋਲੇ ਹੋਇਆ। ਇਹ ਤਿੰਨ ਕਾਂਡਾਂ ਦਾ ਸੰਗਿਆਨ ਜਿਹੜਾ ਹੈਗਾ ਉਹ ਲਿਆ ਮਾਨਯੋਗ ਸੁਪਰੀਮ ਕੋਰਟ ਨੇ, ਤੇ ਨੋਟਿਸ ਵੀ ਕੀਤਾ ਜਾਰੀ ਪੁਲਿਸ ਨੂੰ ਵੀ, ਦਿੱਲੀ ਪੁਲਿਸ ਨੂੰ ਵੀ ਕੀਤਾ ਅਤੇ ਨਾਲ ਗ੍ਰਹਿ ਮੰਤਰਾਲੇ ਨੂੰ ਵੀ ਕੀਤਾ, ਤੇ ਇਹਨਾਂ ਨੋਟਿਸ ਵੀ ਜਾਰੀ ਕੀਤੇ, ਕਹਿੰਦੇ ਵੀ ਇਹ ਐਡਾ ਖਤਰਨਾਕ ਹੋ ਰਿਹਾ। ਬੇਸ਼ੱਕ ਸਾਡੇ ਕੋਲੇ ਕਹਿੰਦਾ ਆਉਂਦੇ ਆ ਧਾਰਾ ਅਨੁਛੇਦ 21 ਤਹਿਤ ਮਨੁੱਖੀ ਅਧਿਕਾਰਾਂ ਵਾਲੇ ਵੀ, ਉਹ ਕਹਿੰਦੇ ਜੀ ਮਨੁੱਖੀ ਅਧਿਕਾਰਾਂ ਤਹਿਤ ਤੁਸੀਂ ਇੱਦਾਂ ਕਿਸੇ ਨੂੰ ਕਿਵੇਂ ਕਹਿ ਸਕਦੇ ਹੋ ਕਿ ਮੌਤ ਦਾ ਡਰ ਪਾ ਦਿਓ ਆਪਾਂ, ਪਰ ਕਹਿੰਦੇ ਨਹੀਂ ਜਦੋਂ ਤੱਕ ਤੁਸੀਂ ਇਹਨਾਂ ਲੋਕਾਂ ਦੇ, ਇਹਨਾਂ ਅਪਰਾਧੀ ਲੋਕਾਂ ਨੂੰ ਮੌਤ ਦਾ ਡਰ ਨਹੀਂ ਪਾਓਗੇ ਉਦੋਂ ਤੱਕ ਇਹ ਅਪਰਾਧ ਕਰਨ ਨੂੰ ਬੰਦ ਨਹੀਂ ਹੋਣਗੇ, ਉਦੋਂ ਤੱਕ ਇਹਨਾਂ ਦਾ ਹਾਲਾਤ ਇਹੀ ਰਹਿਣਾ। ਇਸ ਕਰਕੇ ਇਹ ਕੋਈ ਕਾਗਜ਼ਾਂ ਵਿੱਚ ਲਿਖੀਆਂ ਹੋਈਆਂ ਚਾਰ ਗੱਲਾਂ ਨਹੀਂ, ਇਹਨਾਂ ਨੂੰ ਗਰਾਊਂਡ ਤੇ ਵੀ ਤੁਹਾਨੂੰ ਲਿਆਉਣਾ ਪੈਣਾ, ਤੇ ਜਦੋਂ ਤੱਕ ਤੁਸੀਂ ਗਰਾਊਂਡ ਤੇ ਨਹੀਂ ਲੈ ਕੇ ਆਉਂਦੇ ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ। ਅਸੀਂ ਪੁਲਿਸ ਨੂੰ ਜ਼ਬਰਦਸਤੀ ਕਹਿੰਦੇ ਹਾਂ ਕਿ ਪੁਲਿਸ ਜਿਹੜੀ ਹੈਗੀ ਅੱਜ ਇਹ ਬੰਦਿਆਂ ਦੇ ਨਾਲ ਸਖ਼ਤੀ ਕਰੇ ਤੇ ਕਿਸੇ ਦੀ ਸਿਫਾਰਸ਼ਾਂ ਉੱਤੇ ਗੌਰ ਨਾ ਕਰੇ, ਇਹਨਾਂ ਬੰਦਿਆਂ ਨੂੰ ਨਾ ਬਖਸ਼ੇ। ਬੇਸ਼ੱਕ ਸੁਪਰੀਮ ਕੋਰਟ ਨੇ ਗੱਲ ਕਹਿਤੀ ਆ, ਗੱਲ ਵੀ ਸਹੀ ਆ, ਅਨੁਛੇਦ 21 ਤਹਿਤ ਇਹ ਵੀ ਗੱਲ ਬਣਦੀ ਆ ਕਿ ਕਈ ਅੱਜ ਕੱਲ ਜਿਵੇਂ ਜ਼ਮਾਨਾ ਅੱਜ ਕੱਲ ਸਮਾਂ ਚੱਲ ਰਿਹਾ ਉਹ ਇਹ ਕਿ ਲਖੀਮਪੁਰ ਖੀਰੀ ਦਾ ਮਾਮਲਾ ਵੀ ਅੱਜ ਦੀ ਖ਼ਬਰ ਹੀ ਆ ਚਾਵਲਾ ਸਾਹਿਬ, ਲਖੀਮਪੁਰ ਖੀਰੀ ਦੇ ਜਿਹੜੇ ਜੱਜ ਨੇ ਸੁਣਵਾਈ ਕੀਤੀ ਆ ਨਾ ਜੀ, ਉਹ ਜੱਜ ਦੇ ਖਿਲਾਫ਼ ਸੁਪਰੀਮ ਕੋਰਟ ਨੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਆ। ਉਹਨਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਜਿਹੜੀ ਜੱਜ ਨੇ ਬਰੀ ਕੀਤੇ ਆ ਬੰਦੇ, ਉਹਨਾਂ ਨੇ ਪੂਰੀਆਂ ਗੱਲਾਂ ਨਹੀਂ ਸੁਣੀਆਂ, ਜੱਜ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਦੋਂ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜੱਜ ਵਿਕ ਸਕਦੇ ਆ, ਮੰਨ ਲਓ ਸੁਪਰੀਮ ਕੋਰਟ ਕਹਿੰਦੀ ਆ, ਮੈਂ ਨੀ ਕਹਿੰਦਾ ਗੱਲ ਇਹ, ਤੇ ਜਦੋਂ ਪੁਲਿਸ ਜਿਹੜੀ ਹੈਗੀ ਆ ਉੱਥੇ ਦਾ ਸਾਹਮਣੇ, ਆਪਣਾ ਪਿਛਲੇ ਦਿਨ ਜਿਹੜਾ ਖਬਰ ਸੁਣਾਈ ਸੀਗੀ, ਸਾਹਮਣੇ ਬੰਦਾ ਫੜਿਆ ਗਿਆ, ਲੋਕਾਂ ਨੇ ਫੜਾ ਦਿੱਤਾ, ਤੇ ਜਦੋਂ ਐਫ ਆਈ ਆਰ ਦਰਜ ਹੁੰਦੀ ਆ ਉੱਥੇ ਉਸ ਬੰਦੇ ਦਾ ਨਾਂ ਵੀ ਨੀ ਪਾਇਆ ਜਾਂਦਾ, ਅਣਪਛਾਤਾ ਕਹਿ ਜਾਂਦਾ, ਅਣਪਛਾਤੇ ਬੰਦੇ ਨੇ ਕੀਤੇ ਆ ਜੀ ਕੰਮ ਇਹ, ਤੇ ਉਹ ਜਦੋਂ ਇਹ ਗੱਲ ਭਾਰਤ ਵਿੱਚ ਪੁਲਿਸ ਕਰਦੀ ਆ